ਹੌਲੀ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮੰਦਾ ਹੁਣ ਲੱਖੀ ਜੀ ਦੇ ਲੰਮੀ ਨਦ ਨਿਹਾਲੀਏ ਜਿਉ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਸ ਲਾਹੇ ਉੱਪਰ ਘਾਲੀਏ ਕਿਸ ਲਾਹੇ ਉੱਪਰ ਘਾਲੀਏ।

0: ਬਸ ਜੇ ਇੱਕ ਅੱਧ ਚੰਗੀ ਕਰੇ
1: ਦੂਜੀ ਵੀ ਰਸ ਪੌੜੀ ਚੱਕ ਲੱਗੇ ਚੱਕਰੀ ਜੇ ਚੱਲੇ ਕਸਮੇ ਪਾਏ ਹੁਰਮਤ ਸੁਣੋ ਅਗਲੀ ਉਹ ਜਮਾਂ ਬੇ ਤੂੜਾ

ਪੌੜੀ ਨਾਨਕ ਅੰਤਨਾ ਜਾ ਆਪਣੀ ਹਰ ਤਾਂ ਕੇ ਪਰਵਾਰ ਆਪ ਰਹੇ ਸਾਖੀ ਬਰਾਬ ਕਰਾਏ ਮਾਰ ਇੱਕ ਨਾ ਗਲੀ ਚੰਜੀ ਇੱਕ ਤੁਰੀ ਚੜੇ ਬਸਿਆਰ ਆਪ ਕਰਾਏ ਕਰਿਆ ਫੋਂ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੋ ਕਰ।
2: ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਰੂਮ ਦੀ ਪੰਜਾਬੀ ਸੇਵਾ ਚ ਹੁਣ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੋਫੀਆਨਾ ਕਲਾਮ।
3: ਸੋਫੀਆਨਾ ਜੰਗ

ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ ਇੰਜਨਾਰੀ ਆਕਾਸ਼ਵਾਣੀ ਵੈਲ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: Perdón, le junto.
1: Namaskar, iyi akşamlar. ਖਬਰਾਂ ਦੇ ਨਾਲ ਮੈਂ ਯਾਰ ਮੰਜਰ ਸਿੰਘ। ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਨਵੀਂ ਦਿੱਲੀ ਵਿਚ ਭਾਰਤ ਇੰਡੋਨੇਸ਼ੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਸਰਕਾਰ ਦਾ ਕਹਿਣਾ ਹੈ ਕਿ ਭਾਰਤੀ ਘਰਾਂ ਨੂੰ ਵਿਸ਼ਵ ਪੱਧਰ ਉੱਤੇ ਸਭ ਤੋਂ ਘੱਟ ਕੀਮਤਾਂ ਉੱਤੇ ਰਸੋਈ ਗੈਸ ਮਿਲ ਰਹੀ ਹੈ। ਸੀਬੀਆਈ ਵੱਲੋਂ ਆਈਡੀਐਫਸੀ, ਫਸਟ ਬੈਂਕ ਅਤੇ ਈਯੂ ਫਾਈਨੈਂਸ ਧੋਖਾਧੜੀ ਮਾਮਲੇ ਦੇ ਸਬੰਧ ਵਿਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ ਐਨਸੀਆਰ ਖੇਤਰ ਦੇ 6 ਟਿਕਾਣਿਆਂ ਉੱਤੇ ਛਾਪੇ ਮਾਰੇ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ 24,453 ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ ਤੇ ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਿਹਤ ਮੰਤਰੀ ਇਟਲੀ ਸੁਰੱਖਿਅਤ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਕਿਹਾ ਹੈ ਕਿ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਾਂਝੇ ਕਮਿਸ਼ਨ ਦੀ ਮੀਟਿੰਗ 4 ਸਾਲਾਂ ਦੇ ਵਕਫੇ ਤੋਂ ਬਾਅਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਦੋਵੇਂ ਸਬੰਧਾਂ 'ਚ ਅਹਿਮ ਪ੍ਰਗਤੀ ਹੋਈ ਹੈ। ਵਿਦੇਸ਼ ਮੰਤਰੀ ਨੇ ਨਵੀਂ ਦਿੱਲੀ ਵਿਚ ਭਾਰਤ ਇੰਡੋਨੇਸ਼ੀਆ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਦਿਆਂ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਪਿਛਲੇ ਸਾਲ ਦੋਵੇਂ ਸਬੰਧਾਂ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਰਾਜਨੀਤਿਕ ਸੁਰੱਖਿਆ, ਸਮੁੰਦਰੀ ਵਪਾਰ ਅਤੇ ਨਿਵੇਸ਼, ਸਿਹਤ, ਫਾਰਮਾਸਿਊਟੀਕਲ, ਖੁਰਾਕ ਸੁਰੱਖਿਆ ਅਤੇ ਸੈਰ ਸਪਾਟਾ, ਸਿੱਖਿਆ ਅਤੇ ਸਭਿਆਚਾਰਕ ਸਹਿਯੋਗ ਸਮੇਤ ਦੋਵੇਂ ਸਹਿਯੋਗ ਦੇ ਸਾਰੇ ਪਹਿਲੂਆਂ ਉੱਤੇ ਡੂੰਘਾਈ ਨਾਲ ਚਰਚਾ ਕਰਨ ਲਈ ਉਤਸ਼ਾਹਿਤ ਨੇ। ਸਰਕਾਰ ਨੇ ਅੱਜ ਕਿਹਾ ਹੈ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਐਲਪੀਜੀ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਭਾਰਤੀ ਘਰਾਂ ਨੂੰ ਵਿਸ਼ਵ ਪੱਧਰ ਉੱਤੇ ਸਭ ਤੋਂ ਘੱਟ ਕੀਮਤਾਂ ਉੱਤੇ ਰਸੋਈ ਗੈਸ ਮਿਲ ਰਹੀ ਹੈ। ਇਕ ਬਿਆਨ ਵਿਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਸਿਲੰਡਰ ਕਿਸੇ ਵੀ ਗੁਆਂਢੀ ਦੇਸ਼ ਨਾਲੋਂ ਸਸਤਾ ਹੈ ਅਤੇ ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਵਿਕਸਿਤ ਅਰਥਚਾਰਿਆਂ ਵਿਚ ਕੀਮਤ ਤੋਂ ਬਹੁਤ ਘੱਟ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ PMUY ਦਾ ਇਕ ਲਾਭਪਾਤਰੀ ਸਾਲਾਨਾ ਪਹਿਲੇ 4 ਵਿਸ਼ਵ ਤੇ 300 ਰੁਪਏ ਦਾ ਸਿੱਧਾ ਲਾਭ ਤਬਾਦਲਾ ਪ੍ਰਾਪਤ ਕਰਨ ਤੋਂ ਬਾਅਦ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਲਈ 642 ਰੁਪਏ ਅਦਾ ਕਰਦਾ ਹੈ, ਜਦੋਂ ਕਿ ਦਿੱਲੀ ਵਿਚ ਆਮ ਖਪਤਕਾਰ ਲਈ ਪੈਟਰੋਲ ਕੀਮਤ 942 ਰੁਪਏ ਹੈ। ਘਰੇਲੂ ਐਲਪੀਜੀ ਰਸੋਈ ਗੈਸ ਦੀ ਕੀਮਤ 14.2 ਕਿਲੋਗ੍ਰਾਮ ਪ੍ਰਤੀ ਸਿਲੰਡਰ 29 ਰੁਪਏ ਵਧਾ ਦਿੱਤੀ ਗਈ ਹੈ। ਅੱਜ ਤੋਂ ਦਿੱਲੀ ਵਿਚ ਘਰੇਲੂ ਐਲਪੀਜੀ ਦੀ ਕੀਮਤ 942 ਰੁਪਏ ਹੋ ਜਾਏਗੀ, ਜੋ ਕਿ ਪਹਿਲਾਂ 913 ਰੁਪਏ ਸੀ। ਕੇਂਦਰੀ ਜਾਂਚ ਬਿਊਰੋ CBI ਨੇ ਕੱਲ IDFC ਫਸਟ ਬੈਂਕ ਅਤੇ EU ਫਾਈਨੈਂਸ ਧੋਖਾਧੜੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ NCR ਖੇਤਰ 'ਚ 6 ਟਿਕਾਣਿਆਂ ਉੱਤੇ ਛਾਪੇ ਮਾਰੇ। ਇਹ ਮਾਮਲਾ ਹਰਿਆਣਾ ਸਰਕਾਰ ਦੇ ਆਰਥ ਵਿਭਾਗਾਂ ਅਤੇ ਚੰਡੀਗੜ੍ਹ ਨਗਰ ਨਿਗਮ ਤੇ ਚੰਡੀਗੜ੍ਹ ਰੀ ਨਿਊਜ਼ ਵਿਦ ਐਨਰਜੀ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੋਸਾਇਟੀ ਟਰੱਸਟ ਦੇ ਦੋ ਵਿਭਾਗਾਂ 'ਚ 661 ਕਰੋੜ ਰੁਪਏ ਦੇ ਗਬਨ ਅਤੇ ਸਰਕਾਰੀ ਧਨ ਦੀ ਹੇਰਾਫੇਰੀ ਨਾਲ ਸਬੰਧਤ ਹੈ। CBI ਨੇ ਇੱਕ ਬਿਆਨ ਵਿਚ ਕਿਹਾ ਕਿ ਬੇਨਿਯਮ ਅਤੇ ਅਪਰਾਧ ਤੋਂ ਰਕਮਾਂ ਹਾਸਲ ਕਰਨ ਦੇ ਮਾਮਲੇ ਵਿਚ ਹਰਿਆਣਾ ਕਾਡਰ ਦੇ ਸੀਨੀਅਰ ਲੋਕ ਸੇਵਕਾਂ ਅਤੇ ਇੱਕ ਨਿੱਜੀ ਸਲਾਹਕਾਰ ਫਰਮ ਦੇ ਡਾਇਰੈਕਟਰ ਦੇ ਰਿਹਾਇਸ਼ੀ ਟਿਕਾਣਿਆਂ ਤੇ ਛਾਪੇ ਮਾਰੇ ਗਏ ਨੇ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੋਕ ਸੇਵਕਾਂ ਨੇ ਬੈਂਕ ਅਧਿਕਾਰੀਆਂ ਨਾਲ ਗੰਢ ਚੁੱਪ ਕੀਤੀ ਹੋਈ ਸੀ ਅਤੇ ਖਾਤੇ ਖੋਲਣ, ਧਨ ਦੇ ਤਬਾਦਲੇ ਅਤੇ ਗਬਨ 'ਚ ਮਦਦ ਵੀ ਕੀਤੀ। CBI ਇਸ ਮਾਮਲੇ ਪਹਿਲਾਂ ਹੀ ਦੋ ਵਿਭਾਗਾਂ ਦੇ ਲੋਕ ਸੇਵਕਾਂ ਦੀ ਭੂਮਿਕਾ ਦਾ ਵੇਰਵਾ ਦਿੰਦਿਆਂ ਪਹਿਲੀ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਪੰਜਾਬ 'ਚ ਅੱਜ ਸਵੇਰੇ 10 ਵਜੇ ਤੋਂ ਸੂਬੇ ਦੇ ਸਾਰੇ 24,453 ਵੋਟ ਕੇਂਦਰਾਂ ਉੱਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਿਤਾ ਮਿਤਰਾ ਨੇ ਦੱਸਿਆ ਹੈ ਕਿ ਇਹ ਇੱਕ ਰੋਜ਼ਾ ਵਿਸ਼ੇਸ਼ ਕੈਂਪ ਪ੍ਰੀ ਮੈਪਿੰਗ ਨੂੰ ਹੋਰ ਤੇਜ਼ੀ ਨਾਲ ਅੰਜਾਮ ਦੇਣ ਲਈ ਲਾਇਆ ਜਾ ਰਿਹਾ ਨੇ। ਵੋਟਰ ਮੈਪਿੰਗ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ BLS ਕੈਂਪ ਵਿਚ ਸ਼ਾਮ 4 ਵਜੇ ਤੱਕ ਮੁਹੱਈਆ ਰਹਿਣਗੇ। ਸ੍ਰੀਮਤੀ ਮਿਤਰਾ ਨੇ ਸੂਬੇ ਦੇ ਸਾਰੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਸੂਬੇ 'ਚ ਚੱਲ ਰਹੇ ਸਮਲ ਬਾਰੇ ਬੂਥ ਪੱਧਰ ਦੇ ਅਧਿਕਾਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ
0: la Secretaría de Estado de Ciencia y Tecnología, que se mandó a fin de depositar de nuevo, para saber la misma dieta que hoy. Documentos de la carta, la Secretaría de Pascual, al día, desde el Espíritu de Fiordi, o la Pascual, la Pascual, la Pascual, la Pascual, la Pascual, la Pascual, la Pascual, la Pascual, la Pascual, la Pascual, la Pascual, la Pascual, la Pascual, la Pascual, la Pascual, la Pascual, la Pascual, la Pascual, la Pascual,
1: ਇਸ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ @AIRRNG ਜਲੰਧਰ ਸਾਡਾ ਫੇਸਬੁੱਕ ਪੇਜ ਹੈ RNG-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ ਉੱਤੇ ਮਾਲੀ ਲੈਣ ਦੇਣ ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦੋ ਫਰੋਖਤ ਉੱਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਹੈ। ਇਹ ਨਿਰਦੇਸ਼ ਚਿੰਤਾ ਦੀ ਪ੍ਰਧਾਨਗੀ ਹੇਠ PSF ਦੇ ਤ੍ਰਿਪੁਰਾ ਸਰਹੱਦੀ ਸਦਰ ਮੁਕਾਮ ਚ ਉੱਤਰ ਪੂਰਬੀ ਰਾਜ ਦੇ ਸਰਹੱਦੀ ਖੇਤਰਾਂ ਸਬੰਧੀ ਹੋਈ ਮੀਟਿੰਗ ਦੌਰਾਨ ਜਾਰੀ ਕੀਤੀ ਗਈ। ਗ੍ਰਹਿ ਮੰਤਰੀ ਨੇ ਪਿਛਲੇ 5 ਸਾਲਾਂ ਦੇ ਜ਼ਮੀਨ ਦੇ ਰਿਕਾਰਡਾਂ ਦਾ ਆਡਿਟ ਕਰਨ ਦੀ ਵੀ ਹਦਾਇਤ ਕੀਤੀ। ਸ੍ਰੀ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤੇ ਅਨੁਸ਼ਾਸਨ ਨੂੰ ਯਕੀਨੀ ਬਣਾਉਣਾ ਸੂਬਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਲੈਕਟਰਾਂ ਅਤੇ GST ਅਧਿਕਾਰੀਆਂ ਤੇ ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ CBDT ਨੂੰ ਨਕਲੀ ਕਰੰਸੀ ਦਾ ਸਰਵੇਖਣ ਕਰਨ ਦੀ ਸਿਖਲਾਈ ਦੇਣ ਦੇ ਵੀ ਨਿਰਦੇਸ਼ ਦਿੱਤੇ। ਵਪਾਰੀ ਚੁਣਾਵ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਮਗਰੋਂ ਸਬੰਧਤ ਮੁੱਦਿਆਂ ਦੀ ਜਾਂਚ ਅਤੇ ਉੱਤਰ ਪਾਪੀਆਂ ਦੇ ਮੁੜ ਮੁਲਾਂਕਣ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਾਉਣ ਦੀ ਅੱਜ ਆਖਰੀ ਤਰੀਕ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਸੋਸ਼ਲ ਮੀਡੀਆ ਪੋਸਟ ਵਿਚ ਦੱਸਿਆ ਹੈ ਕਿ ਪੋਰਟਲ ਅੱਧੀ ਰਾਤ ਤੱਕ ਖੁੱਲ੍ਹਾ ਰਹੇਗਾ। ਬੋਰਡ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਖਰੀ ਤਰੀਕ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਭਰ ਕੇ ਜਮ੍ਹਾਂ ਕਰਵਾ ਦੇਣ। ਵਿਸ਼ਵ ਖੁਰਾਕ ਸੁਰੱਖਿਆ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਹ ਦਿਨ ਪੂਰੇ ਸੁਰੱਖਿਆ ਨੂੰ ਸਾਂਝੇ ਅਧਿਕਾਰ ਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਹੈ ਅਤੇ ਸਮੂਹਕ ਕਾਰਵਾਈ ਲਈ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ ਹੈ। ਇਸ ਸਾਲ ਦਾ ਥੀਮ ਸਮੱਸਿਆ ਤੋਂ ਹੱਲ ਤੱਕ, ਹਰ ਜਗ੍ਹਾ ਸੁਰੱਖਿਅਤ ਭੋਜਨ, ਸਿਹਤ ਤੋਂ ਪਲੇਟ ਤੱਕ ਸਫਾਈ ਅਤੇ ਵਿਗਿਆਨਕ ਢੰਗ ਤਰੀਕਿਆਂ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਤੇ ਸਾਫ਼ ਸੁਥਰੇ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਅਜੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੇ ਮੌਕੇ ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਨੇ ਨਾਗਰਿਕਾਂ ਨੂੰ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਅਪਣਾਉਣ ਅਤੇ ਸਿਹਤਮੰਦ ਤੇ ਆਤਮ ਨਿਰਭਰ ਭਾਰਤ ਬਣਾਉਣ ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸ੍ਰੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਣਾ ਪਕਾਉਣ ਵਾਲੇ ਤੇਲ ਦੀ ਖਪਤ ਨੂੰ 10% ਘਟਾਉਣ ਅਤੇ ਬਿਹਤਰ ਸਿਹਤ ਤੇ ਇੱਕ ਮਜ਼ਬੂਤ ਰਾਸ਼ਟਰ ਲਈ ਸੰਤੁਲਿਤ ਖੁਰਾਕ ਅਪਣਾਉਣ ਦੇ ਸੰਦੇਸ਼ ਨੂੰ ਵੀ ਦੁਹਰਾਇਆ। ਇਸ ਸਾਲ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦਾ ਵਿਸ਼ਾ ਹੈ ਸਮੱਸਿਆ ਤੋਂ ਹੱਲ ਤੱਕ, ਹਰ ਥਾਂ ਸੁਰੱਖਿਅਤ ਭੋਜਨ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਸਵੇਰੇ ਨਵੀਂ ਦਿੱਲੀ ਚ ਫਿਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਦੇ 57ਵੇਂ ਐਡੀਸ਼ਨ ਚ ਹਿੱਸਾ ਲਿਆ। ਡਾਕਟਰ ਮਾਂਡਵੀਆ ਨੇ ਕਿਹਾ ਕਿ ਸਾਈਕਲਿੰਗ ਧਰਤੀ ਨੂੰ ਸਾਫ਼ ਸੁਥਰਾ ਰੱਖਦੀ ਹੈ ਅਤੇ ਟ੍ਰੈਫਿਕ ਜਾਮ ਦੀ ਵੱਡੀ ਸਮੱਸਿਆ ਦਾ ਹੱਲ ਪੇਸ਼ ਕਰਦੀ ਹੈ। ਸਾਈਕਲਿੰਗ ਦੇ ਸਿਹਤ ਸਬੰਧੀ ਫਾਇਦਿਆਂ ਦਾ ਜ਼ਿਕਰ ਕਰਦਿਆਂ ਡਾਕਟਰ ਮਾਂਡਵੀਆ ਨੇ ਨਾਗਰਿਕਾਂ ਨੂੰ ਇਸ ਪਹਿਲ ਨਾਲ ਜੁੜਨ ਅਤੇ ਫਿਟ ਇੰਡੀਆ ਦੇ ਨਜ਼ਰੀਏ ਨੂੰ ਅਪਣਾਉਣ ਦੀ ਅਪੀਲ ਕੀਤੀ।
2: साइकिलिंग करने से आपकी हेल्थ अच्छी रहती। साइकिलिंग से फ्यूल का बचत होता है। वर्तमान में ट्रैफिक की बहुत बड़ी समस्या है, उसका भी समाधान है। तो क्यों ना हम साइकिलिंग करें। देश के नागरिकों में अपने हेल्थ के प्रति अवेयरनेस बढ़ी। मोदी जी ने आधा घंटा रोज फिटनेस

0: ਘਰ ਦਾ ਪਤਾ ਦੱਸ ਦਿੱਤਾ। ਬਾਸ਼ੀ ਨੇ ਉੱਥਾ ਪਹੁੰਚ ਕੇ ਛੱਜੂ ਨੂੰ ਆਖਿਆ ਕਿ ਉਹ ਹੁਣ ਦੇ ਖੇਤਾਂ ਵਿਚ ਕੰਮ ਕਰਨਾ ਚਾਹੁੰਦੇ। ਇਹ ਗੱਲ ਸੁਣ ਕੇ ਛੱਜੂ ਬਹੁਤ ਖੁਸ਼ ਸੀ ਗਿਆ। ਹੁਕੂ ਵੀ ਕੰਮ ਕਰਨ ਵਾਸਤੇ ਮਜ਼ਦੂਰ ਦੀ ਲੋੜ ਆਈ। ਉਹਨੇ ਆਖਿਆ ਕਿ ਅਗਰ ਤੂੰ ਸਾਰਾ ਸਾਲ ਕੰਮ ਕਰੇ ਸੇ ਤੇ ਤੈਨੂੰ 100 ਰੁਪਏ ਮਿਲ ਸਨ, ਅਗਰ ਤੂੰ ਸਾਲ ਦੇ ਵਿਚ ਭਰ ਗਿਆ ਤੇ ਤੈਨੂੰ ਕੋਈ ਪੈਸਾ ਨਾ ਮਿਲ ਸੀ। ਹੁਕੂ ਰਾਵਣ ਵਾਸਤੇ ਇਕ ਕਮਰਾ ਮਿਲ ਸੀ ਤੇ ਪਾਵਣ ਵਾਸਤੇ ਕੱਪੜੇ ਲੱਤੇ ਵੀ ਮਿਲ ਸਨ, ਇਕ ਪੱਤਲ ਚਾਵਲ ਦੁਪਹਿਰ ਨੂੰ ਤੇ ਇਕ ਪੱਤਲ ਚਾਵਲ ਰਾਤ ਨੂੰ ਖਾਣ ਵਾਸਤੇ ਮਿਲ ਸੀ। ਅਗਰ ਤੈਨੂੰ ਇਹ ਸ਼ਰਤਾਂ ਮਨਜ਼ੂਰ ਹੋਵਣ ਤੇ ਕੱਲ ਸਵੇਰੇ ਤੂੰ ਕੰਮ ਸ਼ੁਰੂ ਕਰ ਦੇ। ਇਹ ਸੁਣ ਕੇ ਬਾਸ਼ੀ ਨੇ ਆਖਿਆ, ਸੇਠ ਜੀ ਮੇਰੇ ਕੋਲ ਤੁਹਾਡੀ ਸ਼ਰਤਾਂ ਮਨਜ਼ੂਰ ਹਨ, ਪਰ ਮੇਰੀ ਵੀ ਇਕ ਸ਼ਰਤ ਹੈ। ਮੈਂ ਸਾਲ ਦੇ ਆਖਰ ਵਿਚ 100 ਰੁਪਏ ਕਹਿਣਾ ਗਿਣਸਾ, ਮੈਂ ਤੁਹਾਡੇ ਕੋਲੋਂ ਇਕ ਦਾਣਾ ਚਾਵਲ ਦਾ ਤੇ ਇਕ ਦਾਣਾ ਗੇਹੂੰ ਦਾ ਗਿਣਸਾ। ਉਹਨਾਂ ਦਾਣਿਆਂ ਨੂੰ ਵਾਹੁਣ ਵਾਸਤੇ ਤੁਹਾਨੂੰ ਜ਼ਮੀਨ ਡੇਵਣੀ ਪਊਸੀ ਤੇ ਅਗਲੇ ਸਾਲ ਜੋ ਦਾਣੇ ਉਹਦੇ ਵਿਚ ਆਸਨ ਉਹਨਾਂ ਕੋ ਵਾਹੁਣ ਵਾਸਤੇ ਜ਼ਮੀਨ ਡੇਵਣੀ ਪਊਸੀ। ਉਹਨਾਂ ਤੇ ਜੋ ਫਸਲ ਆਸੀ ਉਹ ਮੇਰੀ ਮਜ਼ਦੂਰੀ ਹੋ ਸੀ। ਮੇਰੀ ਇਹ ਸ਼ਰਤ ਮਨਜ਼ੂਰ ਹੋਵੇ ਤੇ ਮੈਂ ਕੱਲ ਤੋਂ ਕੰਮ ਸ਼ੁਰੂ ਕਰ ਦੇਣਾ। ਇਹ ਸਾਰੀ ਗੱਲ ਸੁਣ ਕੇ ਸੇਠ ਛੱਜੂ ਮੱਲ ਅੰਦਰ ਹੀ ਅੰਦਰ ਬਹੁਤ ਖੁਸ਼ ਸੀ ਗਿਆ। ਉਹਨੇ ਸੋਚਿਆ ਇਹ ਤੇ ਬਹੁਤ ਮੂਰਖ ਛੋਕੜਾ ਹੈ, ਚਲੋ ਮੇਰੇ 100 ਰੁਪਏ ਮਜ਼ਦੂਰੀ ਵੀ ਬਚ ਗਈ। ਉਹਨੇ ਫੌਰਨ ਹਾਂ ਕਰ ਦਿੱਤੀ ਤੇ ਆਖਣ ਲੱਗਾ ਕਿ ਉਹ ਕੱਲ ਤੋਂ ਕੰਮ ਸ਼ੁਰੂ ਕਰ ਦੇਵੇ। ਅਗਲੇ ਦਿਨ ਤੋਂ ਬਾਸ਼ੀ ਨੇ ਕੰਮ ਸ਼ੁਰੂ ਕਰ ਦਿੱਤਾ। ਜਿਹੜੇ ਵੇਲੇ ਦੁਪਹਿਰ ਥਈ ਤੇ ਉਹ ਕੇਲੇ ਦਾ ਵੱਡਾ ਜਿਹਾ ਪੱਤਾ ਚਾਹ ਕੇ ਰਸੋਈ ਵਿਚ ਖਾਣ ਵਾਸਤੇ ਆ ਖੜੋਤਾ। ਸੇਠ ਨੇ ਹੁੰਦੇ ਹੱਥ ਵਿਚ ਏਡਾ ਵੱਡਾ ਪੱਤਲ ਦੇਖ ਕੇ ਪੁੱਛਿਆ, ਤੂੰ ਹੀ ਪੱਤਲ ਵਿਚ ਚਾਵਲ ਖਾਸੇ? ਬਾਸ਼ੀ ਨੇ ਆਖਿਆ, ਇਕ ਪੱਤਲ ਚਾਵਲ ਦੀ ਗਾਲ ਥਈ ਏ ਤੇ ਮੈਂ ਇਕ ਪੱਤਲ ਚਾਵਲ ਹੀ ਖਾਊਂਗਾ, ਇਕ ਪੱਤਲ ਚਾਵਲ ਸੇ ਜ਼ਿਆਦਾ ਕੈਸਾ ਖਾਸਾ। ਸੇਠ ਛੱਜੂ ਮੱਲ ਕੋ ਗੁੱਸਾ ਤੇ ਬਹੁ ਆਇਆ, ਪਰ ਕੀ ਕਰ ਸਕਦਾ ਹਾਈ ਹਾਈ ਗਾਲ ਤੇ ਬਾਸ਼ੀ ਦੀ ਵੀ ਠੀਕ। ਸੇਠ ਕੋ ਮਨ ਮਾਰ ਕੇ ਹੂੰ ਪੱਤਲ ਵਿਚ ਚਾਵਲ ਪਾਉਣੇ ਪਏ ਤੇ ਬਲਾ ਰਾਤ ਕੋ ਵੀ ਬਾਸ਼ੀ ਉਹ ਪੱਤਲ ਚਾਹ ਕੇ ਆ ਖੜੋਤਾ। ਸੇਠ ਛੱਜੂ ਮੱਲ ਨੇ ਸੋਚਿਆ, ਇਹ ਦੋ ਆਦਮੀ ਵਾਲੇ ਚਾਵਲ ਖਾ ਵੇਂਦੇ, ਪਰ ਕੰਮ ਵੀ ਤੇ 3 ਆਦਮੀ ਕਰੇਂਦੇ, ਕੋਈ ਗੱਲ ਕਹਿਣੀ ਇਕ ਆਦਮੀ ਦੇ ਚਾਵਲ ਫਿਰ ਵੀ ਬਚ ਵੇਂਦੇ। ਇਹੋ ਗੱਲ ਗਾਉ ਵਾਲਿਆਂ ਦੇ ਕੰਨੀ ਪਈ ਤੇ ਉਹ ਆਪਸ ਵਿਚ ਗਾਲੀਆਂ ਕਰਨ ਲੱਗ ਪਏ ਕਿ ਇਹ ਛੋਕੜਾ ਤੇ ਬਹੁਤ ਸਿਆਣਾ ਹੈ, ਜਿਨੇ ਛੱਜੂ ਮੱਲ ਵਰਗੇ ਕੰਜੂਸ ਨੂੰ ਵੀ ਸਿੱਧਾ ਕਰ ਦਿੱਤੇ। ਹੁਣ ਤੇ ਸਾਰੇ ਗਾਉ ਵਿਚ ਬਾਸ਼ੀ ਦੀ ਹੀ ਗੱਲਾਂ ਥੀਵਣ ਲੱਗ ਪਈਆਂ। ਬਾਸ਼ੀ ਸੇਠ ਦੇ ਜਿਹੜੇ ਖੇਤ ਵਿਚ ਕੰਮ ਕਰੇਂਦਾ ਹਾਈ, ਉਹਦੇ ਨਾਲ ਵਾਲੇ ਖੇਤ ਵਿਚ ਇਕ ਬਜੁਰਗ ਕਿਸਾਨ ਕੰਮ ਕਰੇਂਦਾ ਹਾਈ। ਉਹ ਬਜੁਰਗ ਕਿਸਾਨ ਦੀ ਕੋਈ ਔਲਾਦ ਕਹਿਣਾ ਹਾਈ, ਉਹ ਬਜੁਰਗ ਕਿਸਾਨ ਕੱਲਾ ਹੀ ਉਥਾ ਕੰਮ ਕਰੇਂਦਾ ਹਾਈ। ਇਕ ਦਿਨ ਉਹ ਬਜੁਰਗ ਕਿਸਾਨ ਦੋ ਦਿਨ ਖੇਤ ਤੇ ਕੰਮ ਕਰਨ ਨਾ ਆਇਆ ਤੇ ਬਾਸ਼ੀ ਸ਼ਾਮ ਕੋ ਹੁੰਦੇ ਘਰ ਚਲਾ ਗਿਆ। ਉਹਨੇ ਉਥਾ ਦੇਖਿਆ ਕਿ ਉਹ ਬਜੁਰਗ ਕਿਸਾਨ ਤੇ ਬਿਮਾਰ ਥੀ ਗਏ। ਬਾਸ਼ੀ ਨੇ ਹੁਣ ਕਿਸਾਨ ਨੂੰ ਆਖਿਆ ਕਿ ਜਦੋਂ ਤੱਕ ਤੂੰ ਠੀਕ ਕਹਿਣਾ ਥੀ ਸੀ ਉਹ ਹੁੰਦੇ ਖੇਤ ਦੇ ਵਿਚ ਕੰਮ ਕੱਢਦੇ ਸੀ। ਇਹ ਗੱਲ ਸੁਣ ਕੇ ਕਿਸਾਨ ਬਹੁਤ ਖੁਸ਼ ਸੀ ਗਿਆ। ਉਹਨੇ ਬਾਸ਼ੀ ਕੋ ਢੇਰ ਸਾਰੀ ਦੁਆਵਾਂ ਦਿੱਤੀ। ਜਿਹੜੇ ਵੇਲੇ ਗਾਉ ਵਾਲਿਆਂ ਕੋ ਗੱਲ ਦਾ ਪਤਾ ਲੱਗਿਆ ਤੇ ਸਾਰੇ ਬਾਸ਼ੀ ਦੀ ਵਾਹ ਵਾਹ ਕਰਨ ਲੱਗ ਪਏ, ਪਰ ਜਿਹੜੇ ਵੇਲੇ ਛੱਜੂ ਮੱਲ ਕੋ ਹੀ ਗੱਲ ਦਾ ਪਤਾ ਚੱਲਿਆ ਤੇ ਹੁਕੂ ਬਹੁਤ ਗੁੱਸਾ ਆਇਆ। ਰਾਤ ਕੋ ਬਾਸ਼ੀ ਜਿਹੜੇ ਵੇਲੇ ਖੇਤਾਂ ਤੋਂ ਕੰਮ ਕਰਕੇ ਆਇਆ ਤੇ ਉਹਨੇ ਬਾਸ਼ੀ ਕੋ ਆਪਣੇ ਕਮਰੇ ਵਿਚ ਸੜਵਾ ਭੇਜਿਆ। ਬਾਸ਼ੀ ਜਿਹੜੇ ਵੇਲੇ ਹੁੰਦੇ ਕਮਰੇ ਵਿਚ ਆਇਆ ਤੇ ਹੁਣ ਬਾਸ਼ੀ ਕੋ ਪੁੱਛਿਆ ਕਿ ਹੁਣੇ ਹੁਣ ਬਜੁਰਗ ਕਿਸਾਨ ਦੇ ਖੇਤ ਵਿਚ ਕੰਮ ਕਿਉਂ ਕੀਤੇ? ਬਾਸ਼ੀ ਨੇ ਸੇਠ ਛੱਜੂ ਮੱਲ ਕੋ ਆਖਿਆ ਕਿ ਸੇਠ ਜੀ ਤੁਹਾਡੇ ਸਾਰੇ ਕੰਮ ਪੂਰੇ ਥੀਂਦੇ ਪੈਣ, ਤੁਹਾਡਾ ਕੋਈ ਵੀ ਕੰਮ ਅਧੂਰਾ ਕਹਿ ਨਹੀਂ, ਸਾਰੇ ਕੰਮ ਟੈਮ ਦੇ ਨਾਲ ਪੂਰੇ ਥੀਂਦੇ ਪੈਣ ਤੇ ਤੁਹਾਨੂੰ ਇਤਰਾਜ਼ ਕਹਿ ਨਹੀਂ ਹੋਣਾ ਚਾਹੀਦਾ। ਇਹ ਗੱਲ ਸੁਣ ਕੇ ਸੇਠ ਛੱਜੂ ਮੱਲ ਨੇ ਸੋਚਿਆ ਕਿ ਗਾਲ ਤੇ ਬਾਸ਼ੀ ਠੀਕ ਕਹਿੰਦਾ ਪਏ, ਮੇਰੇ ਸਾਰੇ ਕੰਮ ਤੇ ਟੈਮ ਨਾਲ ਥਿੰਦੇ ਪੈਣ। ਹੋਰ ਸੇਠ ਇਹ ਗੱਲ ਕੋ ਸੋਚ ਕੇ ਚੁੱਪ ਕਰ ਗਿਆ। ਹੁਣ ਤੇ ਸਾਰੇ ਗਾਉ ਵਿਚ ਬਾਸ਼ੀ ਦੀ ਪ੍ਰਸ਼ੰਸਾ ਤੀਵਣ ਲੱਗ ਪਈ। ਗਾਉ ਵਾਲੇ ਆਖਣ ਲੱਗ ਪਏ ਕਿ ਬਾਸ਼ੀ ਦਿਲ ਦਾ ਬਹੁਤ ਚੰਗਾ ਏ, ਸਿਆਣਾ ਵੀ ਹੈ, ਹੋ ਸਕਦੇ ਕਿ ਇਹ ਸੇਠ ਨੂੰ ਸਿੱਧਾ ਕਰ ਦੇਵੇ। ਇਹ ਕੰਮ ਕਰੇਂਦੇ ਕਰੇਂਦੇ ਬਾਸ਼ੀ ਕੋ ਇਕ ਸਾਲ ਥੀ ਗਿਆ। ਇਕ ਸਾਲ ਦੇ ਬਾਅਦ ਸੇਠ ਨੇ ਹੁਕੂ ਇਕ ਦਾਣਾ ਚਾਵਲ ਤੇ ਇਕ ਦਾਣਾ ਗੇਹੂੰ ਦਾ ਦਿੱਤਾ। ਉਹ ਇਕ ਇਕ ਦਾਣਾ ਬਾਸ਼ੀ ਨੇ ਜ਼ਮੀਨ ਵਿਚ ਬੋ ਦਿੱਤਾ। ਅਗਲੇ ਸਾਲ ਹੂੰ ਪੌਦੇ ਤੇ ਜੋ ਦਾਣੇ ਆਏ ਬਾਸ਼ੀ ਨੇ ਉਹਨਾਂ ਨੂੰ ਵੀ ਜ਼ਮੀਨ ਵਿਚ ਬੋ ਦਿੱਤਾ। ਇਹ ਕਰੇਂਦੇ ਕਰੇਂਦੇ 5 ਸਾਲ ਨਿਕਲ ਗਏ। ਪੰਜਵੇਂ ਸਾਲ ਜਿਹੜੀ ਫਸਲ ਆਈ ਹੁਣ ਫਸਲ ਨੇ ਸੇਠ ਛੱਜੂ ਮਾਲ ਦੀ ਅੱਧੀ ਜ਼ਮੀਨ ਘੇਰ ਕੀਤੀ। ਹੁਣ ਸੇਠ ਛੱਜੂ ਮਾਲ ਕੋ ਚਿੰਤਾ ਥਈ ਕਿ ਅਗਲੇ ਸਾਲ ਤੇ ਇਹ ਸਾਰੀ ਜ਼ਮੀਨ ਤੇ ਬਾਸ਼ੀ ਦੀ ਫਸਲ ਆਵੇ ਸੀ। ਹਿੰਦੀ ਗਾਲ ਕੋ ਸੋਚ ਸੋਚ ਕੇ ਸੇਠ ਦੀ ਰਾਤਾਂ ਦੀ ਨੀਂਦ ਉੱਡ ਗਈ। ਉਹਨੇ ਆਪਣੀ ਕੁਵਾਰ ਕੋ ਇਹ ਗਾਲ ਸੁਣਾਈ ਤੇ ਹੁੰਦੀ ਕੁਵਾਰ ਨੇ ਆਖਿਆ, ਤੇਰੀ ਕੰਜੂਸੀ ਦਾ ਇਹ ਫਲ ਹੈਵੇ, ਹੁਣ ਤੁਸਾਂ ਗਾਓ ਦੀ ਪੰਚਾਇਤ ਛੱਡੋ, ਪੰਚਾਂ ਕੋ ਆਪਣੀ ਪਰੇਸ਼ਾਨੀ ਦੱਸੋ, ਉਹ ਹੀ ਤੁਹਾਡੀ ਪਰੇਸ਼ਾਨੀ ਦਾ ਕੋਈ ਹੱਲ ਕੱਢੇ ਸਨ। ਸੇਠ ਕੋ ਆਪਣੀ ਕੁਵਾਰ ਦੀ ਗਾਲ ਭਾ ਗਈ। ਉਹਨੇ ਗਾਓ ਦੀ ਪੰਚਾਇਤ ਛੱਡੀ ਤੇ ਪੰਚਾਇਤ ਵਿਚ ਆਪਣੀ ਪਰੇਸ਼ਾਨੀ ਦੱਸੀ। ਪੰਚਾਂ ਨੇ ਬਾਸ਼ੀ ਕੋ ਵੀ ਪੰਚਾਇਤ ਵਿਚ ਛੱਡ ਦਿੱਤਾ। ਜਿਹੜੇ ਵੇਲੇ ਬਾਸ਼ੀ ਪੰਚਾਇਤ ਵਿਚ ਆਇਆ ਤੇ ਹੁੰਦੇ ਪਿੱਛੋਂ ਪਿੱਛੋਂ ਗਾਓ ਵਾਲੇ ਵੀ ਆ ਖੜੋਤੇ। ਪੰਚਾਂ ਨੇ ਬਾਸ਼ੀ ਕੋ ਆਖਿਆ ਕਿ ਸੇਠ ਛੱਜੂ ਮਾਲ ਜੋ ਖੇਂਦਾ ਪਏ ਉਹ ਠੀਕ ਏ। ਬਾਸ਼ੀ ਨੇ ਆਖਿਆ ਕਿ ਇਹ ਤੇ ਸੇਠ ਔਰ ਮੇਰੇ ਵਿਚ ਸ਼ਰਤ ਤੈਅ ਥੀ ਹੀ ਆਈ, ਉਹ ਮੇਰੇ ਕੋ ਇਕ ਦਾਣਾ ਚਾਵਲ ਤੇ ਇਕ ਦਾਣਾ ਗੇਹੂੰ ਦਾ ਬੋਣ ਵਾਸਤੇ ਜ਼ਮੀਨ ਦੇ ਸੀ, ਵਰਨਾ ਅਗਲੇ ਸਾਲ ਜੋ ਦਾਣੇ ਆਸਨ ਉਹਨਾਂ ਕੋ ਬੋਣ ਵਾਸਤੇ ਵੀ ਜ਼ਮੀਨ ਦੇ ਸੀ। ਇਹ ਗੱਲ ਤੁਸੀਂ ਸੇਠ ਜੀ ਕੋ ਪੁੱਛ ਵੀ ਨੋ, ਸੇਠ ਜੀ ਹੀ ਗੱਲ ਕੋ ਮਨਾ ਨਾ ਕਰ ਸਕੇ। ਵੱਲ ਪੰਚ ਆਖਣ ਲੱਗੇ ਕਿ ਅਸਾਂ ਤੇ ਕੁਝ ਨਹੀਂ ਕਰ ਸਕਦੇ, ਅਸਾਂ ਇਹ ਗੱਲ ਦਾ ਫੈਸਲਾ ਬਾਸ਼ੀ ਤੇ ਛੁੜੇਨੇ ਆ ਕਿ ਉਹ ਸੇਠ ਕੋ ਮਾਫ ਕਰੇ ਜਾਂ ਨਾ। ਇਹ ਸਾਰੀ ਗਾਲੀਆਂ ਗਾਓ ਵਾਲੇ ਵੀ ਸੁਣਦੇ ਪਏ ਹਨ। ਉਹ ਸਾਰੇ ਆਖਣ ਲੱਗ ਪਏ ਕਿ ਹੀ ਸੇਠ ਕੋ ਮਾਫ ਕਹਿ ਨਹੀਂ ਕਰਨਾ, ਇਹ ਸੇਠ ਆਪਣੇ ਮਜ਼ਦੂਰਾਂ ਕੋ ਢਿੱਡ ਭਰ ਕੇ ਰੋਟੀ ਵੀ ਕਹਿਣਾ ਦੇਂਦਾ ਹੈ ਤੇ ਉਹਨਾਂ ਕੋ ਪੂਰੀ ਮਜ਼ਦੂਰੀ ਵੀ ਕਹਿਣਾ ਦੇਂਦਾ ਹੈ। ਸੇਠ ਨੇ ਜਦੋਂ ਦੇਖਿਆ ਕਿ ਗਾਓ ਵਾਲੇ ਵੀ ਬਾਸ਼ੀ ਦੇ ਨਾਲ ਹਨ ਤੇ ਉਹ ਰੋਣ ਹੱਕਾ ਥੀ ਗਿਆ ਤੇ ਘਬਰਾ ਕੇ ਜ਼ਮੀਨ ਤੇ ਬਹਿ ਗਿਆ। ਤਦੋਂ ਸੇਠ ਦੀ ਕੁਵਾਰ ਵੀ ਆ ਗਈ। ਉਹਨੇ ਬਾਸ਼ੀ ਕੋ ਹੱਥ ਜੋੜ ਕੇ ਆਖਿਆ ਇਹਨੇ ਕੋ ਮਾਫ ਕਰ ਦੇ। ਬਾਸ਼ੀ ਨੇ ਜਦੋਂ ਆਪਣੀ ਭੇਣ ਕੋ ਡਿੱਠਾ ਤੇ ਉਹ ਕੋ ਸੇਠ ਤੇ ਵਿਆਹ ਆ ਗਈ। ਉਹਨੇ ਪੰਚਾਂ ਕੋ ਆਖਿਆ ਕਿ ਸੇਠ ਛੱਜੂ ਮੱਲ ਮੇਰੀ ਇੱਕ ਸ਼ਰਤ ਮੰਨੇ ਤੇ ਮੈਂ ਹੁਕਮ ਮਾਫ ਕਰ ਦੇ ਸਾਂ। ਇਹ ਗੱਲ ਸੁਣ ਕੇ ਸੇਠ ਦੀ ਜਾਨ ਵਿਚ ਜਾਨ ਆ ਗਈ। ਉਹਨੇ ਆਖਿਆ ਕਿ ਕਿਆ ਸ਼ਰਤ ਏ। ਵਰ ਬਾਸ਼ੀ ਨੇ ਆਖਿਆ ਕਿ ਅੱਜ ਦੇ ਬਾਅਦ ਅਗਰ ਤੂੰ ਆਪਣੇ ਮਜ਼ਦੂਰਾਂ ਕੋ ਢਿੱਡ ਭਰ ਕੇ ਰੋਟੀ ਤੇ ਪੂਰੀ ਮਜ਼ਦੂਰੀ ਦੇਵੇ ਤੇ ਮੈਂ ਤੇਰੇ ਕੋ ਮਾਫ ਕਰ ਦੇਣਾ। ਸੇਠ ਨੇ ਹੁੰਦੀ ਇਹ ਸ਼ਰਤ ਮੰਨ ਗਈ ਤੇ ਅੱਗੋਂ ਤੋਂ ਪੂਰੀ ਮਜ਼ਦੂਰੀ ਤੇ ਢਿੱਡ ਭਰ ਕੇ ਰੋਟੀ ਦੇਵਣ ਦਾ ਵਾਅਦਾ ਕੀਤਾ। ਇਹ ਕਹਾਣੀ ਸਭ ਕੁਛ ਸਿੱਖਿਆ ਦਿੰਦੀ ਏ ਕਿ ਜ਼ਿਆਦਾ ਕੰਜੂਸੀ ਵੀ ਚੰਗੀ ਕਹਿ ਨਹੀਂ।
1: ਕੰਜੂਸੀ ਦਾ ਫਲ ਹੁਣੇ ਤੁਸਾਂ ਪ੍ਰੇਮ ਪ੍ਰਕਾਸ਼ ਸਲੂਜਾ ਦੀ ਇਹ ਕਹਾਣੀ ਸੁਣਦੇ ਪਏ ਹਵੇ। ਕਹਾਣੀ ਬਹੁ ਮਜ਼ੇਦਾਰ ਹੈ ਨਾ, ਤੇ ਹੁਣ ਸੁਣਦੇ ਹਾਂ ਮਹਿਕ ਮਲਿਕ ਦਾ ਗਾਇਆ ਹੇ ਗੀਤ, ਕਦੇ ਯਾਰ ਹੋਣ ਦਾ ਸਾਡਾ, ਕਦੇ ਪਿਆਰ ਹੋਣ ਦਾ ਸਾਡਾ, ਗੀਤ ਦੇ ਮਜ਼ੇ ਚਾਓ।

ਤੱਕ ਆਇਆ ਗੀਤ ਤੇ ਹੁਣ ਮੈਂ ਤੁਹਾਡੇ ਕੋਲ ਸੁਣਵੈਂਦੀ ਹਾਂ ਇੱਕ ਬਹੁ ਮਜ਼ੇਦਾਰ ਗੀਤ ਬੋਲਹੀਨ ਚੰਨ ਕਿੱਥਾਂ ਗੁਜ਼ਾਰੀ ਏ ਰਾਤ ਵੇ ਗਾਇਕਾ ਹੀਨ ਸੁਰਿੰਦਰ ਕੌਰ।

ਕਰ ਦੇ ਗਏ। ਇਸ ਗੀਤ ਤੋਂ ਬਾਅਦ ਪ੍ਰੋਗਰਾਮ ਦਾ ਆਖਰੀ ਗੀਤ ਹੈ ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆਜਾ ਪਰਦੇਸੀਆ ਵਾਸਤਾ ਹੀ ਪਿਆਰ ਦਾ।

ਜ਼ਮੀਨ ਦੀ ਖਿਦਮਤ ਚ ਪੂਨਮ ਦਾ ਸਲਾਮ ਅਰਜ਼ ਹੈ। ਜ਼ਮੀਨ, ਉਮੀਦ ਹੈ ਕਿ ਤੁਸੀਂ ਹਰ ਰੋਜ਼ ਵਾਂਗ ਅੱਜ ਵੀ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਹੋਵੋਗੇ ਤੇ ਇੱਕ ਵਾਰ ਫਿਰ ਸਾਡੇ ਨਾਲ ਹੋਵੋਗੇ। ਜਿਸ ਤਰ੍ਹਾਂ ਹਰ ਸ਼ਾਮ ਸੁਰਮਈ ਰੰਗਾਂ ਦੇ ਨਾਲ ਸਾਡੇ ਨਾਲ ਹੁੰਦੀ ਹੈ, ਜਿਸ ਤਰ੍ਹਾਂ ਹਰ ਸ਼ਾਮ ਇਸ ਪੰਜਾਬ ਪ੍ਰੋਗਰਾਮ ਸਾਡੇ ਨਾਲ ਹੁੰਦਾ ਹੈ, ਜਿਸ ਤਰ੍ਹਾਂ ਹਰ ਸ਼ਾਮ ਪੂਰੇ ਦਿਨ ਦੀ ਥਕਾਵਟ

ਦੇ ਪਰ ਨਾਲ ਹੀ ਇੱਕ ਠਹਿਰਾਓ ਦਾ ਅਹਿਸਾਸ ਵੀ ਹੁੰਦਾ ਹੈ ਤੇ ਉਸ ਅਹਿਸਾਸ ਦੇ ਵਿੱਚ ਹੁੰਦਾ ਹੈ ਇੰਤਜ਼ਾਰ ਦੇਸ਼ ਪੰਜਾਬ ਪ੍ਰੋਗਰਾਮ ਦਾ ਤੇ ਇਹ ਇੰਤਜ਼ਾਰ ਤੇ ਇਹ ਚਾਹ ਇਹ ਸਿਲਸਿਲਾ ਸਾਲਾਂ ਬੱਧੀ ਤੜ ਨਾਲ ਇਸੇ ਤਰ੍ਹਾਂ ਹੀ ਹਰ ਰੋਜ਼ ਜੁੜਦਾ ਆ ਰਿਹਾ ਹੈ ਸਾਮੀਨ ਅੱਜ ਫਿਰ ਅਸੀਂ ਸਿਸਟਮ ਲੈ ਕੇ ਹਾਜ਼ਰ ਹਾਂ ਤੇ ਪ੍ਰੋਗਰਾਮ ਦਾ ਆਗਾਜ਼ ਤੁਸੀਂ ਜਾਣਦੇ ਹੋ ਹਰ ਰੋਜ਼ ਅੱਜ ਵੀ ਗੱਲ ਦੇ ਨਾਲ ਕਰਦੇ ਹਾਂ ਅੱਜ ਇਸ ਸਿਲਸਿਲੇ ਤਹਿਤ ਗੱਲ ਕਰਾਂਗੇ ਸਾਫ਼ ਸੁਥਰਾ ਭੋਜਨ ਸਿਹਤ ਲਈ ਜ਼ਰੂਰੀ ਇਸ ਵਿਸ਼ੇ ਬਾਰੇ ਕਿਉਂਕਿ ਅੱਜ ਵਰਲਡ ਫੂਡ ਸੇਫਟੀ ਡੇ ਹੈ ਉਸ ਤੋਂ ਬਾਅਦ ਪੇਸ਼ ਕਰਾਂਗੇ ਅੱਜ ਦਾ ਖਾਸ ਸਿਲਸਿਲਾ ਦੁਆਰ ਦੀਆਂ ਦੁਪਹਿਰ ਦੀਆਂ ਉਸ ਤੋਂ ਬਾਅਦ ਲੈ ਕੇ ਆਵਾਂਗੇ ਲੋਕ ਰੰਗ ਜਿਸ ਸਿਲਸਿਲੇ ਤਹਿਤ ਅੱਜ ਤੁਸੀਂ ਸੁਣੋਗੇ ਗੁਲੇਰੀ ਬਾਵਾ ਹੋਣਾ ਦੇ ਗਾਏ ਲੋਕ ਗੀਤ ਤੇ ਆਖਿਰ ਦੇ ਵਿੱਚ ਸਾਹਮਣੇ ਪੇਸ਼ ਕਰਾਂਗੇ ਸਿਲਸਿਲਾ ਤਮੰਨਾ ਕਿਸੇ ਵਿਸ਼ੇ ਤੇ ਗੱਲ ਕਰਦੇ ਆ ਵਿਚਾਰਾਂ ਦੀ ਸਾਂਝ ਪਾਉਂਦੇ ਆ ਤਾਂ ਉਸ ਦੇ ਨਾਲ ਕਈ ਮਸਲੇ ਹੱਲ ਹੁੰਦੇ ਨੇ ਗੱਲ ਕਰਨਾ ਕਿਸੇ ਵੀ ਸਮੱਸਿਆ ਦਾ ਸਭ ਤੋਂ ਮੂਲ ਆਧਾਰ ਹੈ ਪਹਿਲਾ ਕਦਮ ਹੈ ਤੇ ਕਿਉਂ ਨਾ ਫਿਰ ਅਜਿਹੇ ਵਿਸ਼ੇ ਤੇ ਗੱਲ ਕੀਤੀ ਜਾਵੇ ਜਿਨ੍ਹਾਂ ਤੇ ਗੱਲ ਕਰਕੇ ਅਸੀਂ ਆਪਣੇ ਵਿਚਾਰਾਂ ਨੂੰ ਹੋਰ ਸਕਾਰਾਤਮਕ ਬਣਾ ਸਕਦੇ ਹਾਂ ਵਿਚਾਰਾਂ ਦੀ ਸਾਂਝ ਪਾ ਸਕਦੇ ਹਾਂ ਬਿਹਤਰੀ ਵੱਲ ਇੱਕ ਕਦਮ ਹੋਰ ਵਧਾ ਸਕਦੇ ਹਾਂ ਜਿਸ ਵਿੱਚ ਅਸੀਂ ਗੱਲ ਕੀਤੀ ਸੀ ਸਾਮਿਨ ਕਿ ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਤੇ ਅੱਜ ਦੀ ਗੱਲ ਹੈ ਸਾਡੇ ਸਾਫ਼ ਸੁਥਰਾ ਭੋਜਨ ਸਿਹਤ ਦੇ ਲਈ ਜ਼ਰੂਰੀ ਸਾਮਿਨ ਜਦੋਂ ਅਸੀਂ ਭੋਜਨ ਦੀ ਗੱਲ ਕਰਦੇ ਹਾਂ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੋ ਜਿਹਾ ਅਸੀਂ ਭੋਜਨ ਖਾਂਦੇ ਹਾਂ ਉਹੋ ਜਿਹਾ ਹੀ ਸਾਡਾ ਮਨ ਹੁੰਦਾ ਹੈ ਉਹੋ ਜਿਹਾ ਹੀ ਸਾਡਾ ਸਰੀਰਕ ਵਿਕਾਸ ਹੁੰਦਾ ਹੈ ਸੋ ਭੋਜਨ ਕਿਸੇ ਵੀ ਚੰਗੇ ਸਰੀਰ ਦੀ ਚੰਗੇ ਮਨ ਦੀ ਨਹੀਂ ਹੈ ਉਸਦਾ ਮਜ਼ਬੂਤ ਆਧਾਰ ਹੈ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਭੋਜਨ ਦੀ ਮਹੱਤਤਾ ਬਾਰੇ ਖਾਸ ਤੌਰ ਤੇ ਸੁਰੱਖਿਅਤ ਭੋਜਨ ਦੀ ਮਹੱਤਤਾ ਬਾਰੇ ਗੱਲ ਕਰੀਏ ਕਿਉਂਕਿ ਜਦੋਂ ਅਸੀਂ ਭੋਜਨ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਸਾਨੂੰ ਸਭ ਤੋਂ ਪਹਿਲਾਂ ਜੋ ਗੱਲ ਜ਼ਿਹਨ ਚ ਆਉਂਦੀ ਹੈ ਉਹ ਹੁੰਦਾ ਹੈ ਸਵਾਦ ਜੇਕਰ ਖਾਣਾ ਸਵਾਦ ਨਾ ਆਏ ਤਾਂ ਉਹ ਸਿਹਤਮੰਦ ਵੀ ਹੋਏਗਾ ਅਸੀਂ ਇੰਜ ਸੋਚਦੇ ਹਾਂ ਪਰ ਜਦਕਿ ਸੋਚਣਾ ਸਾਨੂੰ ਇਹ ਚਾਹੀਦਾ ਹੈ ਕਿ ਕੋਈ ਭੋਜਨ ਸਿਹਤਮੰਦ ਹੈ ਸੁਰੱਖਿਅਤ ਹੈ ਉਸ ਤੋਂ ਬਾਅਦ ਉਸਦੇ ਸਵਾਦ ਦੀ ਗੱਲ ਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬਹੁਤ ਮਿਲਾਵਟ ਹੁੰਦੀ ਜਾ ਰਹੀ ਹੈ ਤੇ ਸ਼ੁੱਧ ਸੁਰੱਖਿਅਤ ਭੋਜਨ ਦੀ ਅਸੀਂ ਸਭ ਗੱਲ ਕਰ ਰਹੇ ਹਾਂ ਇਸੇ ਲੋੜ ਨੂੰ ਮਹਿਸੂਸ ਕਰਵਾ ਰਹੇ ਹਾਂ ਉਸ ਸਮੇਂ ਦੇ ਵਿੱਚ ਗੱਲ ਕਰਨੀ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਖਾਣਾ ਬੈਕਟੀਰੀਆ ਵਾਇਰਸ ਰਸਾਇਣਾਂ ਗੰਦਗੀ ਨਾਲ ਦੂਸ਼ਿਤ ਨਾ ਹੋਵੇ ਇਸ ਲਈ ਸਾਡਾ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ ਇਸ ਲਈ ਸਾਹਮਣੇ ਇਹ ਦਿਨ ਵੀ ਪੂਰੇ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਹਰ ਸਾਲ 7 ਜੂਨ ਨੂੰ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਜਿਸ ਦੀ ਸ਼ੁਰੂਆਤ 2018 ਵਿਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਵੱਲੋਂ ਕੀਤੀ ਗਈ ਸੀ ਤੇ ਪਹਿਲੀ ਵਾਰ ਇਹ ਦਿਨ 2019 ਦੇ ਵਿਚ ਮਨਾਇਆ ਗਿਆ ਸੀ ਸਾਨੂੰ ਦੂਸ਼ਿਤ ਭੋਜਨ ਵਿਚ 200 ਤੋਂ ਵੱਧ ਬਿਮਾਰੀਆਂ ਫੈਲਾਉਣ ਦੀ ਸਮਰੱਥਾ ਹੁੰਦੀ ਏ ਤੇ ਕਹਿੰਦੇ ਨੇ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚੇ ਖੁਰਾਕ ਨਾਲ ਜੁੜੀਆਂ ਬਿਮਾਰੀਆਂ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੇ ਨੇ ਭੋਜਨ ਵਿਚ ਮੌਜੂਦ ਬੈਕਟੀਰੀਆ ਵਾਇਰਸ ਪਰਜੀਵੀ ਤੇ ਹਾਨੀਕਾਰਕ ਰਸਾਇਣ ਸਾਡੀ ਸਿਹਤ ਲਈ ਖਤਰਾ ਬਣ ਸਕਦੇ ਨੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸੁਰੱਖਿਅਤ ਭੋਜਨ ਦੀ ਅਹਿਮੀਅਤ ਦੇ ਬਾਰੇ ਗੱਲ ਕਰੀਏ ਆਏ ਸਮੇਂ ਦੇ ਵਿਚ ਜਦੋਂ ਅਸੀਂ ਖਾਸ ਤੌਰ ਤੇ ਬਾਹਰਲੇ ਭੋਜਨ ਨੂੰ ਜ਼ਿਆਦਾ ਮਹੱਤਤਾ ਦੇ ਰਹੇ ਹਾਂ ਇਕ ਸਮਾਂ ਹੁੰਦਾ ਜਦੋਂ ਅਸੀਂ ਪੂਰੀ ਤਰ੍ਹਾਂ ਹੀ ਘਰ ਦੇ ਵਿਚ ਭੋਜਨ ਬਣਾਉਂਦੇ ਸੀ ਤੇ ਸਾਦਗੀ ਦੇ ਨਾਲ ਸਫਾਈ ਦੇ ਨਾਲ ਭੋਜਨ ਬਣਾਉਂਦੇ ਸੀ ਪਰ ਹੁਣ ਕਿਉਂਕਿ ਅਸੀਂ ਜ਼ਿਆਦਾਤਰ ਬਾਹਰੋਂ ਹੀ ਖਾਣਾ ਲੈ ਰਹੇ ਹਾਂ ਚਾਹੇ ਉਹ ਪੈਕਡ ਫੂਡ ਨੇ ਜਾਂ ਫਿਰ ਬਾਹਰ ਕਿਸੇ ਰੈਸਟੋਰੈਂਟ ਹੋਟਲ ਦੇ ਵਿਚ ਨੇ ਜਾਂ ਫਿਰ ਸੜਕ ਤੇ ਰੇਹੜੀਆਂ ਤੇ ਅਸੀਂ ਜੋ ਖਾਣਾ ਖਰੀਦਦੇ ਹਾਂ ਚਾਹੇ ਉਹ ਕਿਸੇ ਰੂਪ ਦੇ ਵਿਚ ਹੋਵੇ ਫਲ ਹੋਏ ਸਬਜ਼ੀ ਹੋਏ ਜਾਂ ਫਿਰ ਹੋਰ ਵੱਖਰਾ ਵੱਖਰਾ ਤਰ੍ਹਾਂ ਦੀਆਂ ਆਈਟਮਸ ਉਹਨਾਂ ਦੇ ਵਿਚ ਉਸਦੀ ਸਫਾਈ ਦਾ ਖਿਆਲ ਰੱਖਿਆ ਜਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਚਾਹੇ ਕੋਈ ਖਾਣਾ ਦੇਖਣ ਨੂੰ ਕਿੰਨਾ ਵੀ ਸਵਾਦਲਾ ਕਿਉਂ ਨਾ ਲੱਗਦਾ ਹੋਵੇ ਪਰ ਜ਼ਰੂਰੀ ਹੈ ਉਸ ਸੁਰੱਖਿਆ ਨੂੰ ਪਹਿਚਾਨਣਾ ਕਿਉਂਕਿ ਜੇਕਰ ਚੰਗੀ ਤਰ੍ਹਾਂ ਖਾਣਾ ਤਿਆਰ ਨਾ ਕੀਤਾ ਜਾਵੇ ਇਸ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਨਾ ਕੀਤਾ ਜਾਵੇ ਤਾਂ ਇਹ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ
ਸਾਨੂੰ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੁਝ

ਨਹੀਂ ਆਦਤਾਂ ਜ਼ਰੂਰ ਬਣਾਈਏ, ਜਿਸ ਤਰ੍ਹਾਂ ਖਾਣਾ ਬਣਾਉਣ ਤੋਂ ਪਹਿਲਾਂ ਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋ ਲਈਏ। ਫਲਾਂ ਤੇ ਸਬਜ਼ੀਆਂ ਨੂੰ ਵਰਤਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਈਏ। ਜਦੋਂ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਂਦੇ ਹਾਂ ਤਾਂ ਜੇਕਰ ਇਸ ਤੇ ਕਿਸੇ ਵੀ ਤਰ੍ਹਾਂ ਦਾ ਛਿੜਕਾ ਆਏ ਜਾਂ ਫਿਰ ਗੰਦਗੀ ਦੇ ਵਿੱਚ ਇਹ ਕਾਫੀ ਦੇਰ ਦੇ ਲਈ ਰੱਖੇ ਗਏ ਸਨ ਤਾਂ ਉਸ ਦਾ ਅਸਰ ਘੱਟ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਭੋਜਨ ਨੂੰ ਸਹੀ ਤਾਪਮਾਨ ਤੇ ਪਕਾਉਂਦੇ ਹਾਂ, ਉਸ ਨੂੰ ਓਵਰ ਕੁੱਕ ਨਹੀਂ ਕਰਦੇ ਤਾਂ ਵੀ ਇਸ ਦੀ ਸੁਰੱਖਿਆ ਬਚੀ ਰਹਿੰਦੀ ਹੈ, ਇਸ ਦੀ ਮਹੱਤਤਾ, ਇਸ ਦੀ ਪੌਸ਼ਟਿਕਤਾ ਬਚੀ ਰਹਿੰਦੀ ਹੈ। ਅਕਸਰ ਇੰਝ ਹੁੰਦਾ ਹੈ ਕਿ ਅਸੀਂ ਬਹੁਤ ਮਹਿੰਗਾ ਭੋਜਨ ਲੈ ਕੇ ਆਉਂਦੇ ਹਾਂ ਤੇ ਉਸ ਨੂੰ ਜੇਕਰ ਅਸੀਂ ਇਸ ਸੋਚ ਨਾਲ ਬਣਾਉਂਦੇ ਹਾਂ ਕਿ ਇਹ ਇੱਕ ਸਿਹਤਮੰਦ ਭੋਜਨ ਹੈ, ਪੌਸ਼ਟਿਕ ਭੋਜਨ ਹੈ ਤੇ ਇਸ ਨੂੰ ਅਸੀਂ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰਾਂਗੇ, ਪਰ ਉਸ ਨੂੰ ਜ਼ਿਆਦਾ ਸਵਾਦਲਾ ਬਣਾਉਣ ਦੇ ਚੱਕਰ ਦੇ ਵਿੱਚ ਉਸ ਦੇ ਵਿੱਚ ਜ਼ਿਆਦਾ ਮਸਾਲੇ ਪਾਉਂਦੇ ਹਾਂ, ਜ਼ਿਆਦਾ ਦੇਰ ਲਈ ਉਸ ਨੂੰ ਬਣਾਉਂਦੇ ਹਾਂ, ਓਵਰ ਕੁੱਕ ਕਰ ਲੈਂਦੇ ਹਾਂ ਤਾਂ ਉਸ ਦੀ ਜੋ ਪੌਸ਼ਟਿਕ ਮਹੱਤਤਾ ਹੈ ਸਾਰੇ ਨੂੰ ਖਤਮ ਹੋ ਜਾਂਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਉਸਨੂੰ ਸਹੀ ਤਾਪਮਾਨ ਤੇ ਬਣਾਇਆ ਜਾਏ। ਤੇ ਇੰਝ ਵੀ ਹੁੰਦਾ ਹੈ ਕਿ ਕਿਸੇ ਵੀ ਭੋਜਨ ਨੂੰ ਅਸੀਂ ਬਹੁਤ ਦੇਰ ਤੱਕ ਸਟੋਰ ਕਰਕੇ ਰੱਖਦੇ ਹਾਂ, ਸਾਨੂੰ ਉਦੋਂ ਵੀ ਉਸਦੀ ਮਹੱਤਤਾ, ਉਸਦੀ ਗੁਣਵੱਤਾ ਕਾਫੀ ਘੱਟ ਜਾਂਦੀ ਹੈ, ਉਸਦੀ ਪੌਸ਼ਟਿਕਤਾ ਘੱਟ ਜਾਂਦੀ ਹੈ ਤੇ ਕਈ ਵਾਰ ਇੰਝ ਵੀ ਹੁੰਦਾ ਹੈ ਕਿ ਉਸਨੂੰ ਖਾਣ ਦੇ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਹੋ ਜਾਂਦਾ ਹੈ। ਸਾਨੂੰ ਜਦੋਂ ਵੀ ਅਸੀਂ ਕੋਈ ਖਾਣ ਪੀਣ ਦੀ ਵਸਤੂ ਖਰੀਦਦੇ ਹਾਂ ਤਾਂ ਕੁਝ ਗੱਲਾਂ ਦਾ ਖਿਆਲ ਰੱਖਿਆ ਜਾਣਾ ਵੀ ਬਹੁਤ ਜ਼ਰੂਰੀ ਹੈ, ਜਿਵੇਂ ਕਿ ਉਹ ਭਰੋਸੇਮੰਦ ਬ੍ਰਾਂਡ ਹੀ ਹੋਵੇ। ਖੁੱਲੇ ਵਿੱਚ ਜੇਕਰ ਅਸੀਂ ਕੋਈ ਭੋਜਨ ਖਰੀਦਦੇ ਹਾਂ ਤਾਂ ਉਸਤੇ ਹਮੇਸ਼ਾ ਇੱਕ ਪ੍ਰਸ਼ਨ ਚਿੰਨ ਬਣਿਆ ਰਹਿੰਦਾ ਹੈ ਕਿ ਉਹ ਸਾਡੇ ਲਈ ਸੁਰੱਖਿਅਤ ਹੈ ਜਾਂ ਨਹੀਂ ਹੈ। ਇਸ ਦੇ ਨਾਲ ਹੀ ਕਿਸੇ ਵੀ ਭੋਜਨ ਦੀ ਜੋ ਮਿਆਦ ਹੈ ਉਹ ਵੀ ਜਾਂਚਣਾ ਜ਼ਰੂਰੀ ਹੈ ਕਿ ਇਸਦੀ ਮਿਆਦ ਕਿਤੇ ਖਤਮ ਤਾਂ ਨਹੀਂ ਹੋ ਗਈ। ਜੇਕਰ ਮਿਆਦ ਪੂਰੀ ਹੋ ਚੁੱਕੀ ਹੈ ਤਾਂ ਅਜਿਹੀਆਂ ਖੁਰਾਕੀ ਵਸਤੂਆਂ ਦੀ ਵਰਤੋਂ ਨਾ ਹੀ ਕੀਤੀ ਜਾਏ। ਇਹ ਵੀ ਬਹੁਤ ਜ਼ਰੂਰੀ ਹੈ ਸਾਮਿਨ ਕਿ ਅਸੀਂ ਘਰ ਦੇ ਵਿੱਚ ਹੀ ਖਾਣਾ ਬਣਾਈਏ, ਜੋ ਕਿ ਸਭ ਤੋਂ ਪਹਿਲਾ ਟਿਪਸ ਸਾਨੂੰ ਦੱਸਣਾ ਚਾਹੀਦਾ ਸੀ ਤੇ ਸਭ ਤੋਂ ਪਹਿਲੀ ਗੱਲ ਜ਼ਿਹਨ ਦੇ ਵਿੱਚ ਰੱਖਣੀ ਚਾਹੀਦੀ ਹੈ। ਘਰ ਦੇ ਵਿੱਚ ਭੋਜਨ ਬਣਾਈਏ ਤੇ ਜ਼ਿਆਦਾਤਰ ਘਰ ਵਿੱਚ ਭੋਜਨ ਬਣਾਉਣ ਨੂੰ ਹੀ ਪਹਿਲ ਦਈਏ, ਬੱਚਿਆਂ ਨੂੰ ਵੀ ਸਮਝਾਈਏ, ਇਹ ਚੰਗੀਆਂ ਆਦਤਾਂ ਪਾਈਏ ਤੇ ਆਪਣੀ ਰਸੋਈ ਨੂੰ ਸਾਫ਼ ਸੁਥਰਾ ਰੱਖੀਏ। ਇਸ ਦੇ ਨਾਲ ਹੀ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਸੁਰੱਖਿਅਤ ਭੋਜਨ ਬਾਰੇ ਇਹ ਗੱਲ ਯਾਦ ਰੱਖੀਏ ਕਿ ਨਾ ਸਿਰਫ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ, ਸਗੋਂ ਸਾਡੇ ਬੱਚਿਆਂ ਦੀ ਚੰਗੀ ਸਿਹਤ, ਵਧੀਆ ਸਿੱਖਿਆ ਤੇ ਸਮਾਜ ਦੀ ਤਰੱਕੀ ਦੇ ਵਿੱਚ ਵੀ ਯੋਗਦਾਨ ਪਾਉਂਦਾ ਹੈ। ਇਹੀ ਸਾਡੀ ਤੰਦਰੁਸਤੀ ਦਾ ਰਾਜ਼ ਵੀ ਹੁੰਦਾ ਹੈ। ਸਾਨੂੰ ਖੇਤ ਤੋਂ ਥਾਲੀ ਤੱਕ ਜਦੋਂ ਅਸੀਂ ਪੂਰਾ ਸਫ਼ਰ ਕਰਦੇ ਹਾਂ, ਇਸ ਬਾਰੇ ਝਾਤ ਮਾਰਦੇ ਹਾਂ ਤਾਂ ਖੁਰਾਕ ਸੁਰੱਖਿਆ ਦੀ ਜ਼ਿੰਮੇਵਾਰੀ ਹਰ ਪੜਾਅ ਤੇ ਹੁੰਦੀ ਹੈ, ਕਿਸਾਨਾਂ ਤੇ, ਨਿਰਮਾਤਾਵਾਂ ਤੇ, ਵਿਕਰੇਤਾਵਾਂ ਤੇ, ਖਪਤਕਾਰਾਂ ਤੇ। ਹਰ ਪੱਧਰ ਤੇ ਇਸ ਦੀ ਸੁਰੱਖਿਆ ਜਾਂਚਣੀ ਜ਼ਰੂਰੀ ਹੈ ਤੇ ਇੱਕ ਹਰ ਇੱਕ ਇਨਸਾਨ ਦਾ ਫਰਜ਼ ਵੀ ਬਣ ਜਾਂਦਾ ਹੈ ਕਿ ਉਹ ਭੋਜਨ ਦੀ ਸੁਰੱਖਿਆ ਸਾਡੇ ਤੱਕ ਸਹੀ ਪਹੁੰਚਾਏ। ਤੇ ਜਿਵੇਂ ਕਿਸਾਨ ਖੇਤ ਦੇ ਵਿੱਚ ਮਿਹਨਤ ਕਰਦਾ ਹੈ ਤਾਂ ਕਿਸਾਨ ਦਾ ਵੀ ਫਰਜ਼ ਹੈ ਕਿ ਉਸਦੇ ਜ਼ਿਆਦਾ ਰਸਾਇਣਿਕ ਛਿੜਕਾਅ ਨਾ ਕੀਤੇ ਜਾਣ। ਉਸ ਤੋਂ ਬਾਅਦ ਜਦੋਂ ਇਹ ਮਾਰਕੀਟ ਦੇ ਵਿੱਚ ਆਉਂਦਾ ਹੈ ਤਾਂ ਵਿਕਰੇਤਾਵਾਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਸ ਤੇ ਕਿਸੇ ਤਰ੍ਹਾਂ ਦਾ ਛਿੜਕਾਅ ਨਾ ਕੀਤਾ ਜਾਵੇ, ਉਸ ਨੂੰ ਚੰਗੀ ਤਰ੍ਹਾਂ ਸਟੋਰ ਕੀਤਾ ਜਾਵੇ, ਉਸਦੀ ਪੈਕੇਜਿੰਗ ਸਹੀ ਕੀਤੀ ਜਾਵੇ ਤੇ ਉਸਦੀ ਸੁਰੱਖਿਆ ਜੋ ਵੀ ਪੂਰੇ ਪੈਮਾਨੇ ਉਹ ਚੈੱਕ ਕੀਤੇ ਜਾਣ। ਉਸ ਤੋਂ ਬਾਅਦ ਗੱਲ ਆਉਂਦੀ ਹੈ ਖਪਤਕਾਰ ਦੀ ਕਿ ਉਸ ਨੂੰ ਚੰਗੀ ਤਰ੍ਹਾਂ ਅਸੀਂ ਸਹੀ ਸਮੇਂ ਤੇ ਮਿਆਦ ਰਹਿੰਦੇ ਸਮੇਂ ਸੀਮਾ ਹੱਦ ਖਰੀਦੀਏ ਤੇ ਉਸ ਨੂੰ ਸਹੀ ਸਮੇਂ ਤੇ ਵਰਤ ਲਈਏ, ਤਾਂ ਅਸੀਂ ਭੋਜਨ ਦੀ ਮਹੱਤਤਾ ਨੂੰ ਜਾਣੀਏ, ਤਾਜ਼ੇ ਤੇ ਮੌਸਮੀ ਫਲ ਸਬਜ਼ੀਆਂ ਨੂੰ ਹੀ ਅਸੀਂ ਖਾਈਏ, ਸਟੋਰ ਕੀਤੇ ਹੋਏ ਬੇਮੌਸਮੀ ਫਲਾਂ ਨੂੰ ਸਬਜ਼ੀਆਂ ਨੂੰ ਅਸੀਂ ਨਾ ਖਰੀਦੀਏ ਤੇ ਇਸ ਤਰ੍ਹਾਂ ਅਸੀਂ ਆਪਣਾ ਭੋਜਨ ਸੁਰੱਖਿਅਤ ਕਰ ਸਕਦੇ ਹਾਂ, ਕਿਉਂਕਿ ਸੁਰੱਖਿਅਤ ਭੋਜਨ ਹੀ ਤੰਦਰੁਸਤ ਜੀਵਨ ਦੀ ਨੀਂਹ ਹੈ। ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਾਜ਼ਾਰ ਵਿਚ ਜੋ ਵੀ ਭੋਜਨ ਮਿਲ ਰਹੇ ਨੇ ਉਹ ਕਿਸੇ ਨਾ ਕਿਸੇ ਮਿਲਾਵਟ ਦੇ ਸ਼ਿਕਾਰ ਹੋ ਰਹੇ ਨੇ, ਖਾਸ ਤੌਰ ਤੇ ਵੱਡੇ ਪੱਧਰ ਦੇ ਵਿਚ ਪਨੀਰ, ਦੁੱਧ, ਇਨ੍ਹਾਂ ਦੇ ਵਿਚ ਕਾਫੀ ਮਾਤਰਾ ਦੇ ਵਿਚ ਮਿਲਾਵਟ ਪਾਈ ਜਾਂਦੀ ਹੈ। ਤੇ ਜਦੋਂ ਅਸੀਂ ਫਲਾਂ ਦੀ ਗੱਲ ਕਰਦੇ ਹਾਂ ਤਾਂ ਅੱਜ ਕੱਲ੍ਹ ਅਸੀਂ ਖ਼ਬਰਾਂ ਦੇ ਵਿਚ ਦੇਖਦੇ ਹਾਂ ਕਿ ਕਿਸ ਹੱਦ ਤੱਕ ਇਨ੍ਹਾਂ ਤੇ ਅਲੱਗ ਅਲੱਗ ਛਿੜਕਾਅ ਕੀਤੇ ਜਾਂਦੇ ਨੇ। ਸੋ ਇਸ ਸਮੇਂ ਦੇ ਵਿਚ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਕਿ ਅਸੀਂ ਭੋਜਨ ਦੀ ਸੁਰੱਖਿਆ ਦੀ ਮਹੱਤਤਾ ਨੂੰ ਜਾਣੀਏ, ਜਾਗਰੂਕ ਰਹੀਏ ਤੇ ਪੂਰੀ ਤਰ੍ਹਾਂ ਸਾਵਧਾਨ ਰਹਿੰਦਿਆਂ ਹੋਇਆ ਹੀ ਅਸੀਂ ਆਪਣਾ ਭੋਜਨ ਸੁਰੱਖਿਅਤ ਕਰੀਏ। ਭੋਜਨ ਜਿੱਥੇ ਸਾਡੇ ਸਰੀਰ ਨੂੰ ਮਾਨਸਿਕ ਸਿਹਤ ਨੂੰ ਬਣਾਉਂਦਾ ਹੈ, ਉੱਥੇ ਗਲਤ ਦੂਸ਼ਿਤ ਭੋਜਨ ਸਾਡੀ ਜ਼ਿੰਦਗੀ ਵੀ ਤਬਾਹ ਕਰਕੇ ਰੱਖ ਸਕਦਾ ਹੈ। ਇਸ ਲਈ ਇਸ ਦਿਨ ਦਾ ਉਦੇਸ਼ ਸਮਝਦਿਆਂ ਹੋਇਆਂ ਅਸੀਂ ਇਨ੍ਹਾਂ ਗੱਲਾਂ ਦਾ, ਹਦਾਇਤਾਂ ਦਾ ਜ਼ਰੂਰ ਖਿਆਲ ਰੱਖੀਏ। ਸੋ ਸਾਨੂੰ ਇਹ ਤਾਂ ਸੀ ਅੱਜ ਦੀ ਗੱਲ ਤੇ ਹੁਣ ਵਧਦੇ ਹਾਂ ਆਪਣੇ ਅਗਲੇ ਸਿਲਸਿਲੇ ਵੱਲ। ਪੇਸ਼ ਕਰ ਰਹੇ ਹਾਂ ਸਿਲਸਿਲਾ
ਦੁਆਰ ਦੀਆਂ ਦੁਪਾਰ ਦੀਆਂ।

ਸਾਵਨ ਦੋ ਆਰ ਦੀਆਂ ਵਪਾਰ ਦੀਆਂ ਸਿਸਟਰ ਤਹਿਤ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ। ਜਦੋਂ ਅਸੀਂ ਇਸ ਪਾਰ ਤੇ ਉਸ ਪਾਰ ਦੀ ਗੱਲ ਕਰਦੇ ਹਾਂ ਤਾਂ ਉਸ ਵਿਚ ਕੁਝ ਕੁੜੱਤਣ ਵੀ ਨੇ, ਕੁਝ ਮਿਠਾਸ ਵੀ ਹੈ, ਮਿੱਠੀਆਂ ਯਾਦਾਂ ਵੀ ਨੇ ਤੇ ਨਾਲ ਹੀ ਅਜਿਹੀਆਂ ਯਾਦਾਂ ਜੋ ਸਾਨੂੰ ਕਦੇ ਵੀ ਇਕ ਦੂਸਰੇ ਤੋਂ ਵੱਖ ਨਹੀਂ ਕਰਦੀਆਂ, ਬਲਕਿ ਇਕ ਜੁੜਾਵ ਦੀ ਸਾਂਝ ਇਕ ਸੂਤਰ ਦੇ ਵਿਚ ਪਰੋ ਕੇ ਰੱਖਦੀਆਂ ਨੇ। ਸਾਵਨ ਅਸੀਂ ਆਕਾਸ਼ਵਾਣੀ ਦੇ 90 ਵਰੇ ਮਨਾ ਰਹੇ ਹਾਂ ਤੇ ਜੂਨ ਦੇ ਮਹੀਨੇ ਇਹ 90 ਵਰੇ ਪੂਰੇ ਹੋ ਗਏ ਨੇ। 90 ਵਰਿਆਂ ਦੇ ਜਸ਼ਨਾਂ ਨੂੰ ਵੀ ਵਿਸ਼ਵ ਪੱਧਰ ਤੇ ਮਨਾਇਆ ਗਿਆ ਹੈ। ਅਸੀਂ ਸਭ ਆਕਾਸ਼ਵਾਣੀ ਨੂੰ ਸੁਣਦਿਆਂ ਵੱਡੇ ਹੋਏ ਹਾਂ। ਇਸ ਨਾਲ ਸਾਡੀਆਂ ਯਾਦਾਂ ਜੁੜੀਆਂ ਹੋਈਆਂ ਨੇ, ਸਾਡੇ ਬਜ਼ੁਰਗਾਂ ਨੇ ਰੇਡੀਓ ਦੀ ਜੋ ਗੁੜਤੀ ਸਾਨੂੰ ਦਿੱਤੀ ਏ ਉਹ ਵਾਕਈ ਕਮਾਲ ਦੀ ਏ। ਰੇਡੀਓ ਨੇ ਸੁਣਨਾ ਸਿਖਾਇਆ, ਰੇਡੀਓ ਨੇ ਬੋਲਣਾ ਸਿਖਾਇਆ ਤੇ ਆਕਾਸ਼ਵਾਣੀ ਜਲੰਧਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਦਾ ਇਤਿਹਾਸ ਵੀ ਉਸ ਪਾਰ ਦੀਆਂ ਯਾਦਾਂ ਦੇ ਨਾਲ ਜੁੜਿਆ ਹੋਇਆ ਏ। ਇਸ ਦੇ ਬਾਰੇ ਹੀ ਅੱਜ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ। ਫਿਲਹਾਲ ਪਹਿਲਾਂ ਇਸ ਗੀਤ ਵੱਲ ਵਧਦੇ ਹਾਂ।

ਸਾਰੇ ਨਾਲ ਆਕਾਸ਼ਵਾਣੀ ਵੀ ਇਸੇ ਤਰ੍ਹਾਂ ਆਪਣੇ ਸਰੋਤਿਆਂ ਦੀ ਖੈਰ ਮੰਗਦਾ ਰਿਹਾ ਏ ਤੇ ਜਾਣਕਾਰੀਆਂ ਤੇ ਮਨੋਰੰਜਨ ਦੇ ਨਾਲ ਉਨ੍ਹਾਂ ਦੇ ਮਨ ਨੂੰ ਖੁਸ਼ੀ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਰਿਹਾ ਏ। ਗੱਲ ਅਸੀਂ ਕਰ ਰਹੇ ਸੀ ਉਸ ਪਾਰ ਦੀ, ਸਾਨੂੰ ਜਦੋਂ ਸਾਡੇ ਮੁਲਕ ਦੀ ਵੰਡ ਹੋਈ ਤਾਂ ਉਸਦਾ ਸਭ ਤੋਂ ਵੱਡਾ ਖਮਿਆਜ਼ਾ ਪੰਜਾਬ ਨੂੰ ਵੀ ਭੁਗਤਣਾ ਪਿਆ ਤੇ ਨਾਲ ਹੀ ਜਦੋਂ ਅਸੀਂ ਰੇਡੀਓ ਸਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਰੇਡੀਓ ਸਟੇਸ਼ਨ ਨੂੰ ਵੀ ਇਸਦਾ ਖਮਿਆਜ਼ਾ ਭੁਗਤਣਾ ਪਿਆ। ਅਸਲ ਦੇ ਵਿਚ ਪਾਕਿਸਤਾਨ ਤੇ ਆਕਾਸ਼ਵਾਣੀ ਜਲੰਧਰ ਦਾ ਸੰਬੰਧ 1947 ਦੀ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ। 1937 ਵਿਚ ਲਾਹੌਰ ਰੇਡੀਓ ਸਟੇਸ਼ਨ ਦੀ ਸਥਾਪਨਾ ਹੋਈ ਸੀ ਤੇ ਉਸ ਸਮੇਂ ਕਿਉਂਕਿ ਪੰਜਾਬ ਇਕ ਹੀ ਸੂਬਾ ਸੀ ਇਸ ਲਈ ਲਾਹੌਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅੱਜ ਦੇ ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੋਵਾਂ ਵਿਚ ਸੁਣੇ ਜਾਂਦੇ ਸਨ ਤੇ ਲਾਹੌਰ ਰੇਡੀਓ ਪੰਜਾਬੀ ਭਾਸ਼ਾ, ਸੰਗੀਤ ਤੇ ਸਾਹਿਤ ਦਾ ਮੁੱਖ ਕੇਂਦਰ ਵੀ ਸੀ। ਪਰ ਵੰਡ ਤੋਂ ਬਾਅਦ ਲਾਹੌਰ ਪਾਕਿਸਤਾਨ ਦਾ ਹਿੱਸਾ ਬਣ ਗਿਆ ਤੇ ਉਥੇ ਦਾ ਰੇਡੀਓ ਸਟੇਸ਼ਨ ਰੇਡੀਓ ਪਾਕਿਸਤਾਨ ਲਾਹੌਰ ਕਹਿਲਾਇਆ ਗਿਆ। ਇਸ ਕਾਰਨ ਭਾਰਤੀ ਪੰਜਾਬ ਕੋਲ ਆਪਣਾ ਕੋਈ ਵੱਡਾ ਰੇਡੀਓ ਕੇਂਦਰ ਨਹੀਂ ਰਿਹਾ। ਇਸ ਘਾਟ ਨੂੰ ਪੂਰਾ ਕਰਨ ਦੇ ਲਈ 1948 ਵਿਚ ਜਲੰਧਰ ਅੰਮ੍ਰਿਤਸਰ ਰੇਡੀਓ ਕੇਂਦਰ ਸ਼ੁਰੂ ਕੀਤਾ ਗਿਆ ਸੀ ਜੋ ਬਾਅਦ ਵਿਚ ਆਕਾਸ਼ਵਾਣੀ ਜਲੰਧਰ ਵਜੋਂ ਜਾਣਿਆ ਜਾਣ ਲੱਗ ਗਿਆ। ਵੰਡ ਤੋਂ ਬਾਅਦ ਵੀ ਦੋਵਾਂ ਪਾਸਿਆਂ ਦੇ ਰੇਡੀਓ ਸਟੇਸ਼ਨ ਨੇ ਬਹੁਤ ਹੀ ਵਧੀਆ ਭੂਮਿਕਾ ਨਿਭਾਈ ਤੇ ਵਿਛੜੇ ਪਰਿਵਾਰਾਂ ਨੂੰ ਮਿਲਾਉਣ ਲਈ ਸੁਨੇਹੇ ਪ੍ਰਸਾਰਿਤ ਕਰਦੇ ਰਹੇ। ਨਾਲ ਹੀ ਸਾਨੂੰ ਆਕਾਸ਼ਵਾਣੀ ਜਲੰਧਰ ਤੇ ਰੇਡੀਓ ਪਾਕਿਸਤਾਨ ਲਾਹੌਰ ਵਿਚਕਾਰ ਪੰਜਾਬੀ ਪ੍ਰੋਗਰਾਮਾਂ ਤੇ ਸਰੋਤਿਆਂ ਲਈ ਇਕ ਤਰ੍ਹਾਂ ਦੀ ਸਭਿਆਚਾਰਕ ਮੁਕਾਬਲੇਬਾਜ਼ੀ ਵੀ ਰਹੀ। ਫਿਰ ਵੀ ਪੰਜਾਬੀ ਭਾਸ਼ਾ, ਲੋਕ ਗੀਤ ਤੇ ਸਾਂਝੀ ਵਿਰਾਸਤ ਨੇ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਜੋੜ ਕੇ ਰਖਿਆ। ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਹੋਣ ਵਾਲੇ ਮੀਡੀਅਮ ਵੇਵ ਪ੍ਰੋਗਰਾਮ ਪਾਕਿਸਤਾਨ ਦੇ ਪੰਜਾਬ ਵਿਚ ਵੀ ਸੁਣੇ ਜਾਂਦੇ ਸਨ, ਜਦਕਿ ਉਥੇ ਦੇ ਪ੍ਰੋਗਰਾਮ ਭਾਰਤੀ ਪੰਜਾਬ ਵਿਚ ਵੀ ਉਨੇ ਹੀ ਲੋਕਪ੍ਰਿਯ ਸਨ। ਸੋ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਬਾਤਾਂ ਇਸ ਵਿਚ ਤਹਿ ਸੁਣਾਂਗੇ। ਸੁਰਿੰਦਰ ਕੌਰ ਹੋਣ ਦੀ ਆਵਾਜ਼ ਵਿਚ ਗੀਤ ਸੁਣਦਿਆਂ ਜੋ ਰੇਡੀਓ ਦੀ ਗੱਲ ਕਰ ਰਿਹਾ ਏ ਤੇ ਰੇਡੀਓ ਦੇ ਸਮੇਂ ਦੇ ਵਿਚ ਤੁਹਾਨੂੰ ਲੈ ਜਾਏਗਾ ਤੇ ਸੰਗੀਤ ਸੁਣਨ ਦੇ ਖੂਬਸੂਰਤ ਮਾਧਿਅਮ ਦੀ ਯਾਦ ਦਿਲਾਉਂਦੀ, ਯਾਨੀ ਕਿ ਤਵਿਆਂ ਦੀ ਯਾਦ ਵੀ ਇਕ ਵਾਰ ਫਿਰ ਦਿਲਾਏਗਾ। ਆਓ ਫਿਰ ਸੁਣਦੇ ਹਾਂ।

0: Daddy.
1: Pravda, shoni ne apne nabe variyanduran bahut sari eh ho ji khoobsurat geet sunaye ne jo sade zehn de vich sade yaadan de vich hamesha de layi vas gaye ne te kade vi purane nahi ho sakde. ਸਸਾਮਿਨ ਇਹ ਜੋ ਰੇਡੀਓ ਦਾ ਖਾਸ ਤੌਰ ਤੇ ਆਕਾਸ਼ਵਾਣੀ ਦਾ ਜੋ ਮਨ ਦੇ ਵਿੱਚ ਪਿਆਰ ਹੈ ਦੀਵਾਨਗੀ ਹੈ ਜਨੂਨ ਹੈ ਇਹ ਸਦੀਆਂ ਸਦੀਆਂ ਤੱਕ ਇੰਝ ਹੀ ਕਾਇਮ ਰਹੇਗਾ ਤੇ ਜਦੋਂ ਅਸੀਂ ਆਕਾਸ਼ਵਾਣੀ ਦੇ 90 ਵਰਿਆਂ ਦੇ ਜਸ਼ਨਾਂ ਦੀ ਗੱਲ ਕਰਦੇ ਹਾਂ ਤਾਂ ਆਕਾਸ਼ਵਾਣੀ ਦੇ ਅੰਦਰ ਵੀ ਗੱਲ ਕਰਦੇ ਹੋਏ ਇਸ ਪਾਰ ਉਸ ਪਾਰ ਦੀਆਂ ਯਾਦਾਂ ਵੀ ਗੱਲ ਕਰਦੇ ਹੋਇਆ ਇਹ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਕਿ ਪੰਜਾਬ ਦੇ ਕਈ ਪ੍ਰਸਿੱਧ ਗਾਇਕ ਕਵੀ ਤੇ ਨਾਟਕਕਾਰਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਕਾਸ਼ਵਾਣੀ ਜਲੰਧਰ ਤੋਂ ਕੀਤੀ ਹੈ ਇਸ ਕਰਕੇ ਇਸ ਨੂੰ ਪੰਜਾਬੀ ਸਭਿਆਚਾਰ ਦੀ ਆਵਾਜ਼ ਵੀ ਕਿਹਾ ਜਾਂਦਾ ਹੈ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਪਾਰ ਦੇ ਰੇਡੀਓ ਸਟੇਸ਼ਨ ਦੀ ਜਾਂ ਫਿਰ ਜਦੋਂ ਪੰਜਾਬ ਸਾਂਝੇ ਪੰਜਾਬ ਦਾ ਸਾਂਝਾ ਰੇਡੀਓ ਸੀ ਤਾਂ ਉਸ ਦੀਆਂ ਯਾਦਾਂ ਵੀ ਬਹੁਤ ਖੂਬਸੂਰਤ ਨੇ ਜਦੋਂ ਅਸੀਂ ਅੰਮ੍ਰਿਤਾ ਪ੍ਰੀਤਮ ਹੋਣਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੀ ਆਤਮ ਕਥਾ ਰਸੀਦੀ ਟਿਕਟ ਦੇ ਵਿਚ ਲਾਹੌਰ ਰੇਡੀਓ ਨਾਲ ਜੁੜੀਆਂ ਬਹੁਤ ਹੀ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਨੇ ਇਸ ਕਿਤਾਬ ਦੇ ਵਿਚ ਲਿਖਿਆ ਹੈ ਕਿ ਲਾਹੌਰ ਉਸ ਸਮੇਂ ਪੰਜਾਬੀ ਉਰਦੂ ਤੇ ਹਿੰਦੀ ਸਾਹਿਤ ਦਾ ਮਹੱਤਵਪੂਰਨ ਕੇਂਦਰ ਸੀ ਤੇ ਉਥੇ ਰੇਡੀਓ ਸਟੇਸ਼ਨ ਲੇਖਕਾਂ ਕਵੀਆਂ ਤੇ ਕਲਾਕਾਰਾਂ ਦੇ ਮਿਲਣ ਦਾ ਸਥਾਨ ਬਣਿਆ ਹੋਇਆ ਸੀ ਕਿਉਂਕਿ ਅੰਮ੍ਰਿਤਾ ਪ੍ਰੀਤਮ ਹੋਣਾਂ ਨੇ ਕੁਝ ਸਮਾਂ ਉਥੇ ਰੇਡੀਓ ਸਟੇਸ਼ਨ ਦੇ ਵਿਚ ਕੰਮ ਵੀ ਕੀਤਾ ਤੇ ਇਸ ਤਜਰਬੇ ਨੇ ਉਨ੍ਹਾਂ ਦੇ ਲਿਖਤ ਤੇ ਵਿਚਾਰਧਾਰਾ ਨੂੰ ਹੋਰ ਵਿਸ਼ਾਲ ਦਿਸ਼ਾ ਵੀ ਦਿੱਤੀ ਅੰਮ੍ਰਿਤਾ ਪ੍ਰੀਤਮ ਹੋਣਾਂ ਤੋਂ ਇਲਾਵਾ ਕਈ ਭਾਰਤੀ ਲੇਖਕ ਕਲਾਕਾਰ ਤੇ ਪ੍ਰਸਾਰਕ ਅਜਿਹੇ ਸਨ ਜਿਨ੍ਹਾਂ ਨੇ ਉਸ ਵੇਲੇ ਦੇ ਰੇਡੀਓ ਲਾਹੌਰ ਦੇ ਵਿਚ ਕੰਮ ਕੀਤਾ ਸੀ ਜਿਵੇਂ ਕਿ ਰਜਿੰਦਰ ਸਿੰਘ ਬੇਦੀ ਉਰਦੂ ਦੇ ਮਸ਼ਹੂਰ ਕਹਾਣੀਕਾਰ ਤੇ ਨਾਟਕਕਾਰ 1941 ਵਿਚ ਰੇਡੀਓ ਲਾਹੌਰ ਦੇ ਉਹ ਉਰਦੂ ਵਿਭਾਗ ਨਾਲ ਜੁੜੇ ਰਹੇ ਤੇ ਇੱਥੇ ਰਹਿੰਦੇ ਹੋਏ ਉਨ੍ਹਾਂ ਨੇ ਕਈ ਪ੍ਰਸਿੱਧ ਰੇਡੀਓ ਨਾਟਕ ਵੀ ਲਿਖੇ ਜਿਵੇਂ ਖਵਾਜ਼ਾ ਸਰਾ ਤੇ ਨਕਲੇ ਮਕਾਨੀ ਸਾਨੂੰ ਆਕਾਸ਼ਵਾਣੀ ਜਲੰਧਰ ਦੀ ਸਥਾਪਨਾ ਦੇ ਲਈ ਜਿਸ ਸ਼ਖਸੀਅਤ ਦਾ ਬਹੁਤ ਹੀ ਜ਼ਿਆਦਾ ਜਾਂ ਫਿਰ ਕਹਿ ਸਕਦੇ ਹਾਂ ਸਭ ਤੋਂ ਜ਼ਿਆਦਾ ਵਡਮੁੱਲਾ ਯੋਗਦਾਨ ਰਿਹਾ ਏ ਉਹ ਸਨ ਕਰਤਾਰ ਸਿੰਘ ਦੁੱਗਲ ਸੋ ਕਰਤਾਰ ਸਿੰਘ ਦੁੱਗਲ ਹੁਣੀ ਵੀ ਰੇਡੀਓ ਲਾਹੌਰ ਦੇ ਨਾਲ ਜੁੜੇ ਰਹੇ ਤੇ ਪੰਜਾਬੀ ਦੇ ਉੱਘੇ ਲੇਖਕ ਤੇ ਨਾਵਲਕਾਰ ਸਨ ਜੋ ਪਹਿਲਾਂ ਪੇਸ਼ਾਵਰ ਰੇਡੀਓ ਨਾਲ ਵੀ ਜੁੜੇ ਰਹੇ ਬਾਅਦ ਵਿਚ ਉਹ ਲਾਹੌਰ ਰੇਡੀਓ ਸਟੇਸ਼ਨ ਦੇ ਵਿਚ ਸੀਨੀਅਰ ਅਹੁਦੇ ਤੇ ਕੰਮ ਕੀਤਾ ਤੇ ਉਸ ਤੋਂ ਬਾਅਦ ਯਾਨੀ ਕਿ ਵੰਡ ਤੋਂ ਬਾਅਦ ਉਹ ਆਕਾਸ਼ਵਾਣੀ ਜਲੰਧਰ ਦੀ ਸਥਾਪਨਾ ਦੇ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਤੇ ਇਸ ਨੂੰ ਇਸਨੂੰ ਮਜ਼ਬੂਤ ਕਰਨ ਦੇ ਲਈ ਤੇ ਇਸ ਨੂੰ ਹੋਰ ਵੀ ਸਸ਼ਕਤ ਪ੍ਰਸਾਰਣ ਮਾਧਿਅਮ ਦੇ ਰੂਪ ਵਿਚ ਖੜਾ ਕਰਨ ਦੇ ਲਈ ਉਨ੍ਹਾਂ ਦੀ ਅਹਿਮ ਭੂਮਿਕਾ ਏ ਇਸੇ ਤਰ੍ਹਾਂ ਰਾਮਾਨੰਦ ਸਾਗਰ ਹੋਣਾ ਨੇ ਵੀ ਲਾਹੌਰ ਰੇਡੀਓ ਦੇ ਡਰਾਮਾ ਵਿਭਾਗ ਦੇ ਨਾਲ ਕੁਝ ਸਮਾਂ ਕੰਮ ਕੀਤਾ ਏ ਤੇ ਹੋਰ ਵੀ ਕੁਝ ਅਜਿਹੀਆਂ ਸ਼ਖਸੀਅਤਾਂ ਦੀ ਅਸੀਂ ਗੱਲ ਕਰਾਂਗੇ ਜੋ ਜੁੜੇ ਰਹੇ ਰੇਡੀਓ ਲਾਹੌਰ ਦੇ ਨਾਲ ਪਹਿਲਾਂ ਇਹ ਖੂਬਸੂਰਤ ਗੀਤ ਸੁਣਦੇ ਹਾਂ ਮੁਸਰਤ ਨਜ਼ਰ ਹੋਣਾਂ ਦੀ ਆਵਾਜ਼ ਵਿਚ

ਸਾਰੇ ਨੇ ਇਸੇ ਤਰ੍ਹਾਂ ਹੀ ਕੁਝ ਇਹੋ ਜਿਹੇ ਪਲ ਗਵਾ ਜਾਂਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ, ਬਹੁਤ ਸਾਰੀਆਂ ਚੀਜ਼ਾਂ ਵਿਸਰ ਜਾਂਦੀਆਂ ਨੇ, ਸਾਡੇ ਹੱਥੋਂ ਨਿਕਲ ਜਾਂਦੀਆਂ ਨੇ, ਅਸੀਂ ਵਿਸਾਰ ਦਿੰਦੇ ਹਾਂ, ਪਰ ਕੁਝ ਯਾਦਾਂ ਉਨ੍ਹਾਂ ਦੇ ਨਾਲ ਜੋ ਜੁੜੀਆਂ ਹੁੰਦੀਆਂ ਨੇ ਉਹ ਹਮੇਸ਼ਾ ਸਾਡੇ ਨਾਲ ਰਹਿੰਦੀਆਂ ਨੇ ਤੇ ਪੀੜ੍ਹੀ ਦਰ ਪੀੜ੍ਹੀ ਨਾਲ ਚੱਲਦੀਆਂ ਨੇ। ਅਸੀਂ ਗੱਲ ਕਰ ਰਹੇ ਸੀ ਲਾਹੌਰ ਰੇਡੀਓ ਦੀ ਤੇ ਉਸ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਦੀ, ਖਾਸ ਤੌਰ ਤੇ ਉਹ ਭਾਰਤੀ ਜੋ ਕਿਸੇ ਵੀ ਕਲਾ ਦੇ ਖੇਤਰ ਦੇ ਨਾਲ ਜੁੜੇ ਹੋਏ ਸਨ। ਇਸੇ ਤਰ੍ਹਾਂ ਜੀਵਨ ਲਾਲ ਮੱਟੂ ਹੋਣੀ ਵੀ ਉਥੇ ਜੁੜੇ ਰਹੇ, ਜੋ ਕਿ ਕਿਰਾਨਾ ਘਰਾਣੇ ਦੀ ਸ਼ਾਸਤਰੀ ਸੰਗੀਤ ਪਰੰਪਰਾ ਨਾਲ ਜੁੜੇ ਹੋਏ ਸਨ ਤੇ 1937 ਤੋਂ 1947 ਤੱਕ ਉਨ੍ਹਾਂ ਨੇ ਉਥੇ ਸੰਗੀਤ ਵਿਭਾਗ ਦੇ ਮੁਖੀ ਵਜੋਂ ਕੰਮ ਕੀਤਾ, ਯਾਨੀ ਕਿ ਰੇਡੀਓ ਲਾਹੌਰ ਦੇ ਸੰਗੀਤ ਵਿਭਾਗ ਦੇ ਮੁਖੀ ਵਜੋਂ ਕੰਮ ਕੀਤਾ। ਤੇ ਇਸ ਤਰ੍ਹਾਂ ਅਸੀਂ ਜੇਕਰ ਹੋਰ ਸ਼ਖਸੀਅਤਾਂ ਦੀ ਵੀ ਗੱਲ ਕਰੀਏ ਤਾਂ ਓਮ ਪ੍ਰਕਾਸ਼ ਜੋ ਕਿ ਬਾਲੀਵੁੱਡ ਦੇ ਮਸ਼ਹੂਰ ਕਿਰਦਾਰ ਅਦਾਕਾਰ ਸਨ, ਫਿਲਮਾਂ ਤੋਂ ਆਉਣ ਤੋਂ ਪਹਿਲਾਂ ਉਹ ਰੇਡੀਓ ਲਾਹੌਰ ਦੇ ਕਲਾਕਾਰ ਰਹੇ। ਕਾਮਿਨੀ ਕੌਸ਼ਲ ਵੀ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਲਾਹੌਰ ਰੇਡੀਓ ਦੇ ਨਾਟਕਾਂ ਵਿਚ ਭਾਗ ਲੈਂਦੇ ਰਹੇ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਵਰਣ ਤੋਂ ਬਾਅਦ ਇਨ੍ਹਾਂ ਵਿਚੋਂ ਵਰਣ ਤੋਂ ਪਹਿਲਾਂ ਇਹ ਸਾਰੇ ਕਲਾਕਾਰ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਉਥੇ ਜੁੜੇ ਰਹੇ। ਕੁਝ ਕੁ ਨੂੰ ਪਹਿਚਾਣ ਬਹੁਤ ਵੱਡੇ ਪੱਧਰ ਤੇ ਮਿਲੀ ਭਾਰਤ ਦੇ ਵਿਚ, ਉਸ ਤੋਂ ਬਾਅਦ ਕਾਫ਼ੀ ਲੰਬੇ ਸਮੇਂ ਤੱਕ ਦਰਸ਼ਕਾਂ ਦੇ ਸਰੋਤਿਆਂ ਦੇ ਮਨਾਂ ਤੇ ਰਾਜ ਕਰਦੇ ਰਹੇ ਤੇ ਬਹੁਤ ਸਾਰੇ ਕਲਾਕਾਰ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਪਹਿਚਾਣਦੇ, ਪਰ ਉਹ ਮੁੱਖ ਰੂਪ ਦੇ ਵਿਚ ਉਥੇ ਰੇਡੀਓ ਦੇ ਨਾਲ ਜੁੜੇ ਰਹੇ। ਸੋ ਗੱਲ ਅਸੀਂ ਇਸ ਲਈ ਕਰ ਰਹੇ ਹਾਂ ਅੱਜ ਰੇਡੀਓ ਲਾਹੌਰ ਦੀ ਕਿਉਂਕਿ ਇਹ ਸਿਲਸਿਲਾ ਹੈ ਜੋ ਦੁਆਰ ਦੀਆਂ ਦੁਪਹਿਰ ਦੀਆਂ ਸਾਨੂੰ ਅਜਿਹੇ ਸਭਿਆਚਾਰਕ ਸਾਂਝ ਤੇ ਯਾਦ ਦਿਲਾਉਂਦਾ ਏ ਜਿਸ ਨੂੰ ਅਸੀਂ ਕਦੇ ਵਿਸਾਰ ਨਹੀਂ ਸਕਦੇ, ਚਾਹੇ ਕਿੰਨੇ ਵੱਖਰੇ ਵੀ ਕਿਉਂ ਨਾ ਹੋ ਜਾਣ, ਪਰ ਕੋਈ ਨਾ ਕੋਈ ਸਾਂਝ ਜ਼ਰੂਰ ਅੱਜ ਵੀ ਮਹਿਸੂਸ ਹੁੰਦੀ ਏ। ਕੋਈ ਤੰਦ ਅਜਿਹੀ ਮਿਲ ਹੀ ਜਾਂਦੀ ਏ ਜੋ ਸਾਨੂੰ ਸਰਹੱਦ ਦੀ ਸੀਮਾ ਦੀ ਪਰਵਾਹ ਕੀਤਿਆਂ ਬਿਨਾਂ ਉਥੇ ਜੋੜ ਦਿੰਦੀ ਏ। ਹੁਣ ਜਦੋਂ ਅਸੀਂ ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਦੀ ਗੱਲ ਕਰ ਰਹੇ ਹਾਂ ਤਾਂ ਇਸ ਸਿਲਸਿਲੇ ਤਹਿਤ ਤਾਂ ਫਿਰ ਇਨ੍ਹਾਂ ਯਾਦਾਂ ਨੂੰ ਇਕ ਵਾਰ ਫਿਰ ਤਾਜ਼ਾ ਕਰਨਾ ਤਾਂ ਜ਼ਰੂਰ ਬਣਦਾ ਹੀ ਸੀ। ਸੋ 1947 ਦੀ ਵੰਡ ਤੋਂ ਬਾਅਦ ਇਨ੍ਹਾਂ ਵਿਚੋਂ ਕਈ ਕਲਾਕਾਰ ਤੇ ਲੇਖਕ ਜਦੋਂ ਭਾਰਤ ਆ ਗਏ ਤਾਂ ਉਨ੍ਹਾਂ ਨੇ ਆਕਾਸ਼ਵਾਣੀ ਜਲੰਧਰ, ਦਿੱਲੀ ਰੇਡੀਓ ਤੇ ਭਾਰਤੀ ਫਿਲਮ ਉਦਯੋਗ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਸੇ ਤਰ੍ਹਾਂ ਲਾਹੌਰ ਰੇਡੀਓ ਦੀ ਵਿਰਾਸਤ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਦੇ ਪ੍ਰਸਾਰਣ ਤੇ ਸਾਹਿਤਕ ਜਗਤ ਨੂੰ ਪ੍ਰਭਾਵਿਤ ਕੀਤਾ।

एक अजय रेडियो स्टेशन सी जो एक प्रसारण केंद्र ही नहीं सी सगो अजय पाठशाला भी सी जिथों निकलिया आवाजा ने सभ्याचारक इतिहास नवी दिशा दिती। उस तो बाद वंड तो बाद भारत दे विच जदो अलग अलग रेडियो स्टेशन बने तो इन्हां कलाकारां ने उत्थे काम भी किया ते अपनी बेहतरीन भूमिका भी निभाई। अज भी अजे बहुत सारे ट्रांसमीटर स्थापित किए गए ने जो साडिया आवाजा नू उस पार पहुंचाउंदे ने ते उस पार ते जो स्रोते ने ओ भी किसी ना किसी रूप दे विच साडे तक पहुंच करदे ने। सो ये जो सांझ है चाहे किन्नी वखरे ने क्यों ना होण अज भी इसे तरह नाल जुड़ी हुई है। सजामी आकाशवाणी के 90 वरे पूरे करदे होया इस सांझ नू असीं अज याद कीता ते ਤੁਹਾਡੇ ਸਾਥ ਤੋਂ ਬਿਨਾਂ ਇਹ ਜੋ ਲੰਬਾ ਸਫ਼ਰ ਹੈ ਸ਼ਾਨਦਾਰ ਗੌਰਵਮਈ ਸਫ਼ਰ ਹੈ ਉਹ ਵਾਕਈ ਅਧੂਰਾ ਸੀ। ਉਮੀਦ ਕਰਦੇ ਹਾਂ ਕਿ ਇਹ ਜੋ ਸਫ਼ਰ ਹੈ ਇਸੇ ਤਰ੍ਹਾਂ ਲਗਾਤਾਰ ਬਣਿਆ ਰਹੇਗਾ। ਅਸੀਂ ਇਸੇ ਤਰ੍ਹਾਂ 100 ਵਰੇ ਵੀ ਮਨਾਵਾਂਗੇ ਤੋ ਅੱਗੇ ਤੋਂ ਅੱਗੇ ਹਮੇਸ਼ਾ ਯੋਗਾਂ ਤੱਕ ਆਕਾਸ਼ਵਾਣੀ ਆਪਣੀ ਭੂਮਿਕਾ ਸਮਾਜ ਦੇ ਵਿਚ ਬਿਹਤਰੀਨ ਤਰੀਕੇ ਨਾਲ ਨਿਭਾਉਂਦਾ ਰਹੇਗਾ। ਕਿਸਾਨਾਂ ਦੇ ਲਈ, ਸੁਆਣੀਆਂ ਦੇ ਲਈ, ਬੱਚਿਆਂ ਦੇ ਲਈ, ਨੌਜਵਾਨਾਂ ਦੇ ਲਈ, ਸਮਾਜ ਦੇ ਵੱਖ ਵੱਖ ਵਰਗਾਂ ਦੇ ਲਈ ਅਜਿਹੇ ਪ੍ਰੋਗਰਾਮ ਬਣਾਉਂਦਾ ਰਹੇਗਾ ਜਿਸ ਨਾਲ ਅਸੀਂ ਕੁਝ ਸਕਾਰਾਤਮਕ ਕੁਝ ਸਮਾਜ ਉਸਾਰੂ ਦੀਆਂ ਗੱਲਾਂ ਕਰਦੇ ਰਹਾਂਗੇ। ਇਸੇ ਜ਼ਿੰਮੇ ਦੇ ਨਾਲ ਹੁਣ ਇਕ ਵਾਰ ਫਿਰ ਉਹਨਾਂ ਯਾਦਾਂ ਵੱਲ ਲੈ ਚੱਲਦੇ ਹਾਂ ਜਿਸ ਦੇ ਵਿਚ ਗੁਰਦਾਸ ਮਾਨ ਹੁਣਾਂ ਨੇ ਸਾਨੂੰ ਬੀਤੇ ਸਮੇਂ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਦਿਲਾਈਆਂ ਨੇ। ਇਸੇ ਸਿਲਸਿਲੇ ਦੇ ਨਾਲ ਇਹ ਸਿਲਸਿਲਾ ਵੀ ਖਤਮ ਹੁੰਦਾ ਹੈ।

ਸਾਨੂੰ ਤੁਸੀਂ ਸੁਣ ਰਹੇ ਸੀ ਸਿਲਸਿਲਾ ਦੁਆਰ ਦੀਆਂ ਦੁਪਾਰ ਦੀਆਂ ਹੁਣ ਪੇਸ਼ ਕਰ ਰਹੇ ਹਾਂ ਲੋਕ ਰੰਗ ਦੇ ਤਹਿਤ ਗੁਲੇਰੀ ਬਾਵਾ ਹੋਣਾ ਦਿਖਾਈ ਲੋਕ ਗੀਤ

ਸਾਨੂੰ ਲੋਕਡਾਊਨ ਸਿਸਟਰ ਦੇ ਤਹਿਤ ਤੁਸੀਂ ਗਲੋਰੀ ਬਾਵਾ ਹੁਣਾਂ ਦੀ ਗਾਈ ਲੋਕੀ ਸੁਣੀ ਤੇ ਹੁਣ ਆਖਿਰ ਦੇ ਵਿਚ ਪੇਸ਼ ਕਰ ਰਿਹਾ ਸਿਲਸਿਲਾ ਤਮੰਨਾ ਤਮੰਨਾ ਸਿਸਟਰ ਦੇ ਹਸਤਾਮੀ ਅੱਜ ਇੱਕ ਹੱਥ ਸ਼ਾਮਿਲ ਕਰ ਰਿਹਾ ਜਮਸ਼ੇਦਪੁਰ ਤੋਂ ਪਿੱਛੇ ਆਈ ਹਰਜਿੰਦਰ ਸਿੰਘ ਪਾਰਟੀ ਹੈ ਏਂਜਲ ਪੱਪੀ ਤੇ ਸੋਨੂ ਪਾਰਟੀ ਹੁਣਾਂ ਨੇ ਤੇ ਇਹਨਾਂ ਦੀ ਤਮੰਨਾ ਤੇ ਸੁਣਾਉਣ ਜਾ ਰਹੇ ਹਾਂ ਕੋਰੇ ਮਾਣਾ ਖੁਣਾ ਦਗਾਇਆ ਇਹ ਨਗਮਾ।

0: ¡Qué hubieran dilangaye!
1: ¡Ayú! ¡Ayú! ¡Ayú! ¡Santú sabo! ¡Ayú! ¡Bachale! ¡Ayú!
0: ¡Ayú! ¡Ayú! ¡Ayú! ਜੈ ਹਿੰਦ ਜੀ ਰੁੜੀਆ ਰਾਮ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਜੀ ਸੰਤ ਸਾਹਿਬ ਬੱਚਿਆਂ ਨੂੰ ਕੀ ਹਾਲ ਚਾਲ ਹੈ
0: ਬਹੁਤ ਵਧੀਆ ਜੀ
1: ਚਲੋ ਤਕੜਾ ਚਾਹੀਦਾ ਅੱਜ ਕੱਲ੍ਹ ਤਾਂ ਹਾਲ ਚਾਲ ਦਾ ਹਿਸਾਬ ਇਹ ਹੈ ਵੀ ਕਿਸੇ ਬੰਦੇ ਨੂੰ ਪੁੱਛੋ ਬਸ ਯਾਰ ਨਿਕਲ ਹੀ ਨੀ ਹੁੰਦਾ

0: ਨਿਕਲ ਨਹੀਂ ਹੁੰਦਾ ਬਸ ਇਹ ਕੋਈ ਬਹਾਨਾ ਵੀ ਗਰਮੀ ਬਹੁਤ ਹੈ ਵੀ ਦੱਸੋ ਜੀ ਨਿਕਲ ਨਹੀਂ ਹੁੰਦਾ ਤੇ ਇਹਦਾ ਨਿਕਲਣਾ ਤਾਂ ਪੈਣਾ ਤੁਹਾਨੂੰ ਘਰਾਂ ਦੇ ਵਿਚ ਰਹਿ ਕੇ ਜਿੱਦਾਂ ਕਹਿੰਦੇ ਕਿ ਆਰਾਮਦਾਇਕ ਜੀਵਨ ਜਿਹੜਾ ਹੈ ਜ਼ਿੰਦਗੀ ਦੀ ਤਰੱਕੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ
1: ਨਾਲੇ ਦੇਖੋ ਕਿਸਾਨਾਂ ਨੂੰ ਕਾਹਦੀ ਆਰਾਮ
0: ਦੇਖੋ ਹੁਣ ਜਿੰਨੀ ਅੱਜ ਤੁਸੀਂ ਜਿਹੜੀ ਸਾਡੀ ਆਉਣ ਵਾਲੀ ਨਸਲ ਹੈ ਸੰਧੂ ਸਾਹਿਬ ਜੇ ਉਹਨੂੰ ਤੁਸੀਂ ਕਿਸਾਨ ਹੀ ਰੱਖੋਗੇ ਉਹਨੂੰ ਗਰਮ ਸਰਦ ਹਵਾਵਾਂ ਦਾ ਸੇਕ ਨਹੀਂ ਲੱਗੂਗਾ ਤੇ ਕਿਤੇ ਨਾ ਕਿਤੇ ਸੋਹਣ ਤੁਹਾਨੂੰ ਪਤਾ ਵੀ ਸਰੀਰ ਸੋਹਣ ਨਹੀਂ ਚਾਹੀਦਾ ਤੁਸੀਂ ਤੰਗ ਨਹੀਂ ਚਾਹੀਦੀ ਸੱਚੀ ਗੱਲ ਕਹਿਣੇ ਵਿਚ ਸੰਗ ਨਹੀਂ ਉਹ ਚਾਹੀਦੀ ਸੋ ਇਸ ਕਰਕੇ ਜਿਹੜਾ ਅਸੀਂ ਸੋਹਣ ਪੁਣੇ ਦਾ ਜਾਂ ਆਰਾਮਦਾਇਕ ਜ਼ਿੰਦਗੀ ਦੀ ਚੋਣ ਕਰ ਰਹੇ ਹਾਂ ਇਹ ਜ਼ਿੰਦਗੀ ਕਿਤੇ ਨਾ ਕਿਤੇ ਅੱਗੇ ਸਾਡੀ ਤਰੱਕੀ ਦੇ ਵਿਚ ਜਾਂ ਤਰੱਕੀ ਯਾਫਤਾ ਮੁਲਕਾਂ ਦੀ ਬਰਾਬਰੀ ਕਰਨ ਦੇ ਵਿਚ ਤੁਸੀਂ ਦੇਖੋ ਅੱਜ ਵੀ ਜਿਹੜੇ ਤਰੱਕੀ ਯਾਫਤਾ ਮੁਲਕ ਨੇ ਜਿਹੜੇ ਲੋਕ ਵਿਕਸਿਤ ਮੁਲਕਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹ ਮੁਲਕਾਂ ਦੇ ਲੋਕਾਂ ਦਾ ਅੱਜ ਵੀ ਕਿਤੇ ਨਾ ਕਿਤੇ ਸੰਧੂ ਸਾਹਿਬ ਉਹਨਾਂ ਦੀ ਜਿਹੜੀ ਜ਼ਿੰਦਗੀ ਦਾ ਦਿਨਚਰਿਆ ਹੈ ਨਾ ਉਹ ਤੁਸੀਂ ਦੇਖੋ ਕਿ ਉਹ ਆਰਾਮ ਨਹੀਂ ਪਸੰਦ ਕਰਦੇ ਬਿਲਕੁਲ
1: ਨਹੀਂ ਕਰਦੇ ਜੀ ਆਹ ਦੇਖੋ ਨਾ ਕਿਸੇ ਅੱਜ ਕੱਲ ਆਪਾਂ ਜਮਾਨਾ ਦੇ ਰਹੇ ਰੁੜੀਆ ਰਾਮ ਜੀ ਰੀਲਾਂ ਦਾ ਟਾਈਮ ਇੱਕ ਬੰਦੇ ਨੇ ਮੈਂ ਦੇਖ ਕੇ ਹੈਰਾਨ ਹੋਇਆ ਕਹਿੰਦੀ ਜਾਪਾਨ ਇਹੋ ਜਿਹਾ ਮੁਲਕ ਹੈ ਜਿੱਥੇ ਤੁਸੀਂ ਚਲੇ ਜਾਓ ਬੈਠਣ ਨੂੰ ਥਾਂ ਨੀ ਲੱਭਦੀ ਉਹ ਕਹਿੰਦੇ ਤੁਸੀਂ ਤੁਰੋ
0: ਤੁਰੋ
1: ਬਿਲਕੁਲ ਸਹੀ ਬੰਦਾ 8-10 ਕਿਲੋਮੀਟਰ ਕਹਿੰਦੀ ਚੱਲਦਾ ਹੀ ਚੱਲਦਾ ਵਧੋ ਵਧੇ ਚਲੇ
0: ਸਾਡੇ ਤਾਂ ਜੀ ਬੱਸ ਅੱਡੇ ਤੇ ਬੈਂਚ ਲਾਉਂਦੇ ਨੇ ਵੀ ਜਿਹੜੇ ਬੰਦੇ ਨੇ ਬੱਸ ਤੇ ਆਉਣਾ ਆ ਘਰੋਂ ਚੱਲ ਕੇ ਤੇ ਉਥੋਂ ਕਹਿੰਦੇ ਨੇ ਬੱਸ ਤੇ ਚੜ ਜਾਣਾ ਮਤਲਬ ਉਹਨੂੰ ਵੀ ਘਰ ਤੋਂ ਚੱਲ ਕੇ ਆਇਆ ਉਹਦਾ ਮਤਲਬ ਥੱਕ ਗਿਆ ਹਨਾ ਅੱਡੇ ਤੇ ਉਹ ਬਹਿ ਜਾਂਦਾ ਫਿਰ ਉਹਨੇ ਬੱਸ ਚ ਬੈਠਣਾ ਮਤਲਬ ਅਸੀਂ ਜ਼ਿੰਦਗੀ ਨੂੰ ਕਿਹੜੇ ਪਾਸੇ ਲੈ ਕੇ ਅੱਛਾ ਹੁਣ ਤੁਸੀਂ ਦੇਖੋ ਬਾਹਰਲੇ ਮੁਲਕਾਂ ਦੇ ਵਿਚ ਤਾਂ ਜਿਹੜੇ ਲੋਕ ਜਾ ਕੇ ਆਉਂਦੇ ਦੱਸਦੇ ਆ ਵੀ ਜਿੱਦਾਂ ਤੁਸੀਂ ਜਾਪਾਨ ਦੀ ਗੱਲ ਕੀਤੀ ਹੈ ਜਿੰਨਾ ਵੀ ਉੱਥੇ ਨੌਕਰੀ ਪੇਸ਼ਾ ਵਰਗ ਹੈ ਜਾਂ ਕੰਮ ਕਰਨ ਵਾਲੇ ਮਾਲਾਂ ਦੇ ਵਿਚ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਦੇ ਬੈਠਣ ਦੀ ਕੁਰਸੀ
1: ਨਹੀਂ ਹੁੰਦੀ
0: ਹੈ ਕਿ ਨਹੀਂ ਤੁਸੀਂ ਦੇਖ ਲੋ ਵੀ ਸਾਡਾ ਕੋਈ ਐਸਾ ਕੰਮ ਵਾਲਾ ਜਗ੍ਹਾ ਨੀ ਤੁਹਾਨੂੰ ਮਿਲੂਗੀ ਜਿੱਥੇ ਕੁਰਸੀ ਨਾ ਹੋਵੇ ਇਹ ਸਾਡੇ ਤਾਂ ਲੜਾਈ ਕੁਰਸੀ ਪਿੱਛੇ ਚੱਲੀ ਜਾਂਦੀ ਹੈ ਕਿ ਨਹੀਂ ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਸਿਧਾਂਤਿਕ ਤੌਰ ਦੇ ਉੱਤੇ ਸੰਧੂ ਸਾਹਿਬ ਇਹਨੂੰ ਬਦਲਣ ਦੀ ਲੋੜ ਹੈ ਕਿ ਜੀਵਨ ਜਿਹੜਾ ਹੈ ਉਹ ਬੈਠਣ ਦਾ ਜਾਂ ਖੜਨ ਦਾ ਨਾਮ ਨਹੀਂ ਹੈ ਜੀਵਨ ਤਾਂ ਚੱਲਣ ਦਾ ਨਾਮ ਹੈ ਜੋ ਜੀਵੰਤ ਉਹ ਜੀਵੰਤ ਚੀਜ਼ ਹੈ ਉਹ ਜੀਵ ਦੇ ਵਿੱਚ ਉਹਦਾ ਧੜਕਦਾ ਹੈ ਜਦ ਤੱਕ ਜੀਵਨ ਤਦ ਤੱਕ ਤੁਸੀਂ ਉਹਨੂੰ ਅੰਤ ਵਾਲੇ ਪਾਸੇ ਕੋਲ ਲੈ ਕੇ ਜਾਂਦੇ ਹੋ ਜਦੋਂ ਖੜਦਾ ਜਾਂ ਬੰਦਾ ਉਹ ਹੈ ਜਾਂ ਬਹਿੰਦਾ ਬੰਦਾ ਉਹ ਹੈ ਜਾਂ ਕਿਸੇ ਪਾਸੇ ਆਵਾਜ਼ਾਰ ਹੈ ਤੁਸੀਂ ਇੱਕ ਚੱਲਦੇ ਪਏ ਜੀਵਨ ਨੂੰ ਇੱਕ ਰਫ਼ਤਾਰ ਭਰੇ ਜੀਵਨ ਨੂੰ ਤੁਸੀਂ ਆਪਣੇ ਆਪ ਹੀ ਜਿਹੜਾ ਹੈ ਕਹਿੰਦੇ ਹੁੰਦੇ ਉਹਦੀ ਸੁਚਬੰਦ ਕਰਨ ਨੂੰ ਫਿਰਦੇ
1: ਨਾਲੇ ਦੇਖੋ ਆਪਾਂ ਕਈ ਵਾਰ ਜਿਹੜਾ ਨਾ ਉਦਾਹਰਣ ਦਿੰਦੇ ਹਾਂ ਵੀ ਚੱਲਦਾ ਪਾਣੀ
0: ਹੈਗਾ ਵਧੀਆ ਲੱਗਦਾ
1: ਤੇ ਜਿਹੜਾ ਪਾਣੀ ਖੜੋ ਗਿਆ ਬੋ ਮਾਰਨ ਲੱਗ ਪੈਂਦਾ ਹੈਗਾ
0: ਦੇਖੋ ਜੀ ਕੋਈ
1: ਆਪਣੇ ਜੀਵਨ ਚ ਕਿਉਂ ਖੜੋਤ ਲਿਆਉਣੀ
0: ਕੋਈ ਤੁਸੀਂ ਮਰੀਜ਼ ਦੇਖ ਲੋ ਜਿਹੜਾ ਵਿਚਾਰਾ ਇਸ ਟਾਈਮ ਬਿਸਤਰ ਤੇ ਹੈ ਹਨਾ ਹਸਪਤਾਲ ਜਾ ਕੇ ਸਾਨੂੰ ਪਤਾ ਲੱਗ ਜਾਂਦਾ ਹੈ ਕਿੰਨੀ ਜੀਵਨ ਮਤਲਬ ਸ਼ੈਲੀ ਸੰਧੂ ਸਾਹਿਬ ਔਖੀ ਹੈ ਕਿ ਚਾਹੇ ਉਹਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਪਰ ਉਹ ਜੀਵਨ ਥੋੜੀ ਹੈ ਜੀਵਨ ਤਾਂ ਚੱਲਣ ਦਾ ਹੀ ਨਾ ਹੈ ਨਾ
1: ਬਿਲਕੁਲ
0: ਹਿੰਦੀ ਚ ਗਾਉਣ ਵੀ ਹੈ ਕਿ ਚੱਲਦੇ ਰਹੋ ਸੁਬਾਹ ਸ਼ਾਮ ਜੀਵਨ ਚੱਲਣੇ ਗਾਣਾ ਸੋ ਇਸ ਕਰਕੇ ਜੀਵਨ ਦੇ ਵਿਚ ਨਿਰੰਤਰਤਾ ਔਰ ਜੀਵਨ ਦੇ ਵਿਚ ਚੱਲਣਾ ਬਹੁਤ ਜ਼ਰੂਰੀ ਹੈ ਖੜੋਤ ਜੀਵਨ ਦਾ ਨਾ ਹੀ ਹੈ ਨੀ ਬਹੁਤ ਬੋਲ ਗਾਉਣ ਦੇ ਲਾਉਂਦੇ ਹਾਂ

0: हां जी गुलिया राम जी
1: बच्चे देखो जिदा आपां सारे जानने आ कि झोने की फसल साड़ी सौनी की मुख फसल है और बहुत वड्डी निर्भरता साड़ी इस फसल ते है संधू साहब जिन्ना मर्जी आपां कह दिए कि सानू जी झोने का बदल लभ लेना चाहिए है ये गन्ना च तां करन नू जां सुनन नू बहुत चंगा लगता है पर जो जिमीदार की जेब के लिहाज न देखा जाए झोने का बदल साडे सामने अज की तरीक हाल ही है नहीं सो इस करके हां यह है कि जेड़िया उहदे च कमियां पेशियां है जिदा पानी नू आपां कह सकदे कि पानी बहुत ज्यादा बर्बादी हो रही है
0: ओके आ गए जी नवे
1: तरीके आ गए है सीधी BSR आ गया है सो इस करके ढंग तरीके बदल के ए फसल दे विच आपां फिर भी किते ना किते अगे चल सकते हां ਇਨ੍ਹਾਂ ਦਿਨਾਂ ਦੇ ਵਿਚ ਖਾਸ ਤੌਰ ਤੇ ਜਦੋਂ ਮੁੱਢਲੇ ਦੌਰ ਦੇ ਵਿਚ ਝੋਨੇ ਚ ਨਦੀਨਾਂ ਦੀ ਸਮੱਸਿਆ ਆਉਂਦੀ ਹੈ ਪਰ ਉਹਦਾ ਵੀ ਸੰਧੂ ਸਾਹਿਬ ਇਹੀ ਹੈ ਕਿ ਅਸੀਂ ਘੱਟ ਤੋਂ ਘੱਟ ਨਦੀਨ ਨਾਸ਼ਕਾਂ ਦੀ ਵਰਤੋਂ ਕਰਕੇ ਉਹਦਾ ਬਚਾਅ ਕਰਨਾ ਹੈ ਨਦੀਨਾਂ ਤੋਂ ਇਸੇ ਵਿਸ਼ੇ ਨੂੰ ਲੈ ਕੇ ਡਾਕਟਰ ਮਨਪ੍ਰੀਤ ਸਿੰਘ ਹੋਰਾਂ ਕੋਲ ਜਾਣਕਾਰੀ ਸਾਂਝੀ ਕੀਤੀ ਆਪਾਂ ਸਾਂਝੀ ਕਰਦੇ
2: ਹਾਂ ਕਿਸਾਨ ਵੀਰੋ ਅੱਜ ਅਸੀਂ ਗੱਲ ਕਰਾਂਗੇ ਝੋਨੇ ਦੇ ਵਿਚ ਨਦੀਨਾਂ ਦੀ ਰੋਕਥਾਮ ਸਬੰਧੀ ਸੋ ਜਿਵੇਂ ਕਿ ਇਸ ਸਮੇਂ ਦੀ ਜਿਹੜੀ ਝੋਨੇ ਦੀ ਪਨੀਰੀ ਦੀ ਲਵਾਈ ਹੈ ਜਿਹੜੀ ਉਹ ਚੱਲ ਰਹੀ ਹੈ ਬਹੁਤੇ ਕਿਸਾਨ ਵੀਰਾਂ ਨੇ ਬੀਜ ਵੀ ਦਿੱਤੀ ਹੈ ਤੇ ਕੁਝ ਕੁ ਜਿਹੜੇ ਹੈਗੇ ਕਿਸਾਨ ਉਹ ਬੀਜ ਰਹੇ ਨੇ ਸੋ ਝੋਨੇ ਦੀ ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਤਾਂ ਪਨੀਰੀ ਦੇ ਵਿਚ ਜਿਹੜੇ ਹੈਗੇ ਆ ਇਹਦੇ ਵਿਚ ਸਵਾਂਕ ਜਾਂ ਮੌਸਮੀ ਘਾਹ ਵਾਲੇ ਜਿਹੜੇ ਨਦੀਨ ਆ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਮੱਸਿਆ ਇਹਦੇ ਵਿਚ ਰਹਿੰਦੀ ਹੈ ਸੋ ਕਿਸਾਨ ਵੀਰੋ ਜਦੋਂ ਵੀ ਤੁਸੀਂ ਝੋਨੇ ਦੀ ਜਿਹੜੀ ਪਨੀਰੀ ਬੀਜਣੀ ਹੈ ਤਾਂ ਉਹਦੇ ਲਈ ਕਿਸਾਨ ਵੀਰ ਇਹਦੇ ਵਿਚ ਗਲੀ ਸੜੀ ਰੂੜੀ ਦੀ ਖਾਦ ਜਿਹੜੀ ਉਹ ਪਾਉਂਦੇ ਆ ਉਹ ਚੰਗੀ ਤਰ੍ਹਾਂ ਜਿਹੜੀ ਹੈਗੀ ਹੈ ਮਿੱਟੀ ਦੇ ਵਿਚ ਮਿਕਸ ਕਰਕੇ ਰੌਣੀ ਕਰਕੇ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਵਿਚੋਂ ਨਦੀਨ ਉੱਗਦੇ ਆ ਖੇਤ ਜਦੋਂ ਤਿਆਰ ਕੀਤਾ ਹੋਇਆ ਹੁੰਦਾ ਉਹਦੇ ਵਿਚ ਰੌਣੀ ਕਰਦੇ ਆ ਉਸ ਤੋਂ ਬਾਅਦ ਜਿਹੜੇ ਨਦੀਨ ਉੱਗਦੇ ਆ ਉਹਨੂੰ ਵਾਹ ਕੇ ਜੇ ਆਪਾਂ ਉਸ ਤੋਂ ਬਾਅਦ ਪਨੀਰੀ ਦੀ ਬਜਾਂਦ ਕਰੀਏ ਤਾਂ ਉਹਦੇ ਵਿਚ ਨਦੀਨਾਂ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਕਾਫੀ ਘੱਟ ਜਾਂਦੀ ਹੈਗੀ ਆ ਸੋ ਵਹਾਈ ਆ ਦੋ ਵਾਰ ਚੰਗੀ ਵਹਾਈ ਕਰਕੇ ਉਸ ਤੋਂ ਬਾਅਦ ਹੀ ਪਨੀਰੀ ਜਿਹੜੀ ਹੈਗੀ ਆ ਉਹ ਬੀਜਣੀ ਆਪਾਂ ਨੂੰ ਚਾਹੀਦੀ ਹੈਗੀ ਹੈ ਇਸ ਤੋਂ ਬਾਅਦ ਗੱਲ ਕਰੀਏ ਜੇ ਬਜਾਂਦ ਤੋਂ ਝੋਨੇ ਦੀ ਪਨੀਰੀ ਦੀ ਬਜਾਂਦ ਤੋਂ ਬਾਅਦ ਆਪਾਂ ਨਦੀਨ ਨਾਸ਼ਕਾਂ ਦੀ ਵੀ ਜਿਹੜੀ ਹੈਗੀ ਆ ਉਹ ਵਰਤੋਂ ਕਰ ਸਕਦੇ ਹਾਂ ਇਹਦੇ ਵਿਚ ਜਿਹੜਾ ਹੈਗਾ ਬੂਟਾ ਕਲੋਰ ਜਿਹੜਾ ਮਚੈਟੀ ਨਾਮ ਤੋਂ ਜਾਂ ਮਾਰਕ ਕਲੋਰ ਦੇ ਨਾਮ ਤੋਂ ਮਾਰਕੀਟ ਦੇ ਵਿਚ ਜਿਹੜਾ ਅਵੇਲੇਬਲ ਨਦੀਨ ਨਾਸ਼ਕ ਹੈ ਉਹਦੀ ਵਰਤੋਂ ਵੀ ਆਪਾਂ ਕਰ ਸਕਦੇ ਹਾਂ ਜੇ ਆਪਾਂ ਇੱਕ ਕਿੱਲੇ ਦੀ ਗੱਲ ਕਰਦੇ ਹਾਂ ਤਾਂ 1200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਇਸ ਨਦੀਨ ਨਾਸ਼ਕ ਨੂੰ ਆਪਾਂ ਪਨੀਰੀ ਦੀ ਲਵਾਈ ਤੋਂ 7 ਦਿਨਾਂ ਦੇ ਵਿਚ ਜਿਹੜਾ ਹੈਗਾ ਇਹਨੂੰ ਪਾ ਕੇ ਨਦੀਨਾਂ ਤੋਂ ਆਪਾਂ ਨਿਜਾਤ ਜਿਹੜੀ ਹੈਗੀ ਆ ਪਾ ਸਕਦੇ ਹਾਂ ਇਸ ਤੋਂ ਬਾਅਦ ਜੇ ਦੂਸਰੇ ਨਦੀਨ ਨਾਸ਼ਕ ਦੀ ਗੱਲ ਕਰੀਏ ਤਾਂ ਉਹ ਹੈ ਸੋਫਿਟ ਜਿਹਦੇ ਵਿਚ ਪਟੀਲਾ ਕਲੋਰ ਪਲੱਸ ਸੇਫਨਰ ਹੈ ਜਿਹੜਾ ਪਨੀਰੀ ਨੂੰ ਬਚਾਉਂਦਾ ਜਿਹੜੀ ਇਹਦਾ ਨਦੀਨ ਨਾਸ਼ਕ ਹੈ ਇਸ ਨੂੰ ਮਿੱਟੀ ਦੇ ਵਿਚ ਮਿਕਸ ਕਰਕੇ ਆਪਾਂ ਲਵਾਈ ਤੋਂ 3 ਦਿਨਾਂ ਦੇ ਵਿਚ ਜਿਹੜਾ ਹੈਗਾ ਆਪਾਂ ਪਾ ਸਕਦੇ ਹਾਂ ਤਾਂ ਇਹਦੇ ਨਾਲ ਵੀ ਆਪਣੇ ਨਦੀਨਾਂ ਦੀ ਜਿਹੜੀ ਹੈਗੀ ਆ ਉਹ ਮੌਸਮੀ ਤੇ ਸਵਾਂਕ ਹੈ ਜਿਹੜਾ ਉਹਨਾਂ ਦੀ ਸਮੱਸਿਆ ਜਿਹੜੀ ਹੈਗੀ ਉਹ ਕੰਟਰੋਲ ਹੋ ਜਾਂਦੀ ਹੈ ਜੇ ਆਪਾਂ ਕਨਾਲ ਦੀ ਗੱਲ ਕਰੀਏ ਇੱਕ ਕਨਾਲ ਦੀ ਪਨੀਰੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਉਹਦੇ ਲਈ ਬੂਟਾ ਕਲੋਰ ਜਿਹੜੀ ਮਚੈਟੀ ਹੈ ਉਹ 150 ml ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਸੋਫਿਟ ਹੈ ਜਿਹੜੀ 62.5 ਮਿਲੀਲੀਟਰ ਪ੍ਰਤੀ ਕਨਾਲ ਦੇ

ਆਪਦੇ ਨਾਲ 8 ਕਿਲੋ ਮਿੱਟੀ ਦੇ ਵਿੱਚ ਮਿਲਾ ਕੇ ਖੜੇ ਪਾਣੀ ਦੇ ਵਿੱਚ ਆਪਾਂ ਜਦੋਂ ਛਿੱਟਾ ਮਾਰਦੇ ਹਾਂ ਤਾਂ ਇਹਦੇ ਨਾਲ ਜਿਹੜੇ ਹੈਗੇ ਆ ਘਾਹ ਦੀ ਜਿਹੜੇ ਹੈਗੇ ਮੌਸਮੀ ਜਿਹੜੇ ਘਾਹ ਜਾਂ ਸੁਆਂਕ ਆ ਉਹਨਾਂ ਦੀ ਸਮੱਸਿਆ ਜਿਹੜੇ ਹੈਗੇ ਕਾਫੀ ਹੱਦ ਤੱਕ ਜਿਹੜੇ ਆਪਾਂ ਨਿਜਾਤ ਇਹਨਾਂ ਤੋਂ ਪਾ ਲੈਂਦੇ ਆ। ਇਸ ਤੋਂ ਬਾਅਦ ਗੱਲ ਕਰੀਏ ਜੇ ਕਈ ਵਾਰੀ ਕਿਸਾਨ ਝੋਨੇ ਦੀ ਲਵਾਈ ਪਨੀਰੀ ਦੀ ਬਿਜਾਂਦ ਦੇ ਸਮੇਂ ਕਈ ਵਾਰੀ ਨਦੀ ਨਾਸ਼ ਨਹੀਂ ਪਾਉਂਦਾ ਤਾਂ ਉਸ ਤੋਂ ਬਾਅਦ ਵੀ ਆਪਣੇ ਕੋਲੇ ਇੱਕ ਹੈ ਕਿ ਪਨੀਰੀ ਦੀ ਬਿਜਾਈ ਤੋਂ 15 ਤੋਂ 20 ਦਿਨਾਂ ਬਾਅਦ ਆਪਾਂ ਜਿਹੜੀ ਹੈਗੀ ਆ ਨੋਮਨੀ ਗੋਲਡ ਜਿਹੜਾ ਸਾਲਟ ਉਹਦੇ ਵਿੱਚ ਬਿਸਪੈਰੀ ਬੈਗ ਸੋਡੀਅਮ ਹੈਗਾ ਉਹ ਵੀ ਆਪਾਂ ਜਿਹੜੀ ਹੈਗੀ ਆ ਵਰਤ ਸਕਦੇ ਹਾਂ। ਇਹਨੂੰ ਜਿਹੜਾ ਹੈਗਾ 100 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਾਂ ਪਨੀਰੀ ਦੇ ਵਿੱਚ ਪਾ ਸਕਦੇ ਹਾਂ। 150 ਲੀਟਰ ਪਾਣੀ ਇਸ ਦੇ ਲਈ ਹੀ ਵਰਤਣਾ ਹੈਗਾ। ਜੇ ਆਪਾਂ 1 ਕਨਾਲ ਦੀ ਜਿਹੜੀ ਆਪਣੀ ਪਨੀਰੀ ਦੀ ਬਿਜਾਂਦ ਹੈਗੀ ਹੈ ਤਾਂ ਉਹਦੇ ਲਈ ਆਪਾਂ 12.5 ਮਿਲੀਲੀਟਰ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਵੀ ਜਿਹੜੀ ਹੈਗੀ ਹੈ ਇਹ ਨਦੀ ਨਾਸ਼ਕ ਜਿਹੜੀ ਨੋਮਨੀ ਗੋਲਡ ਤੁਹਾਨੂੰ ਦੱਸਿਆ ਉਹਦੀ ਆਪਾਂ ਵਰਤੋਂ ਕਰ ਸਕਦੇ ਹਾਂ। ਇਸ ਤਰ੍ਹਾਂ ਕਰਦੇ ਨਾਲ ਜਿਹੜੀ ਆਪਣੀ ਪਨੀਰੀ ਹੈ ਉਹ ਨਰੋਈ ਹੋਏਗੀ। ਉਹਦੇ ਵਿੱਚ ਜਿਹੜਾ ਹੈਗਾ ਨਦੀਨਾ ਦੀ ਜਿਹੜੀ ਹੈਗੀ ਹੈ ਨਦੀਨਾ ਦੀ ਜਿਹੜੀ ਆਪਾਂ ਬਹੁਤਾਂਤ ਨਹੀਂ ਹੋਊਗੀ, ਨਰੋਈ ਹੋਊਗੀ। ਤੇ ਇਸ ਤੋਂ ਬਾਅਦ ਜਦੋਂ ਆਪਾਂ ਨੂੰ ਖੇਤ ਵਿੱਚ ਪੁੱਟ ਕੇ ਲਾਉਣਾ ਨਦੀਨ ਘੱਟ ਹੋਣਗੇ ਤਾਂ ਉਦੋਂ ਪਟਾਈ ਵੇਲੇ ਵੀ ਜਿਹੜੀ ਹੈਗੀ ਹੈ ਬਹੁਤੀ ਸਮੱਸਿਆ ਨਹੀਂ ਆਉਂਦੀ ਹੈਗੀ। ਇਸ ਤੋਂ ਬਾਅਦ ਕਿਸਾਨ ਵੀਰੋ ਜੇ ਗੱਲ ਕਰੀਏ ਪਨੀਰੀ ਦੀ ਲਵਾਈ ਤੋਂ ਬਾਅਦ ਜਦੋਂ ਆਪਾਂ ਖੇਤ ਦੇ ਵਿੱਚ ਪਨੀਰੀ ਲਾਉਂਦੇ ਹਾਂ ਉਸ ਤੋਂ ਬਾਅਦ ਕਿਹੜੇ ਕਿਹੜੇ ਜਿਹੜੇ ਹੈਗੇ ਆ ਨਦੀਨ ਨਾਸ਼ਕ ਜਿਹੜੇ ਆਪਾਂ ਵਰਤ ਸਕਦੇ ਹਾਂ। ਸੋ ਇਹਦੇ ਵਿੱਚ ਨਦੀਨ ਨਾਸ਼ਕਾਂ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਜੇ ਬਹੁਤੇ ਨਦੀਨਾਂ ਦੀ ਸਮੱਸਿਆ ਨਹੀਂ ਰਹਿੰਦੀ ਹੈਗੀ ਤਾਂ ਆਪਾਂ 2 ਗੋਡੀਆਂ ਲਵਾਈ ਤੋਂ 15 ਦਿਨ ਬਾਅਦ ਤੇ 1-30 ਦਿਨ ਬਾਅਦ 2 ਗੋਡੀਆਂ ਜਿਹੜੀਆਂ ਹੈਗੀਆਂ ਆਪਾਂ ਕਰਕੇ ਜਾਂ ਜੇ ਕੋਈ ਨਦੀਨਾਂ ਦੇ ਬੂਟੇ ਉਹਦੇ ਵਿੱਚ ਉੱਗੇ ਉਹਨਾਂ ਨੂੰ ਹੱਥੀ ਪੁੱਟ ਕੇ ਵੀ ਆਪਾਂ ਨਦੀਨਾਂ ਤੋਂ ਨਿਜਾਤ ਪਾ ਸਕਦੇ ਹਾਂ। ਜੇ ਗੱਲ ਕਰੀਏ ਬਹੁਤੇ ਨਦੀਨ ਦੀ ਸਮੱਸਿਆ ਖੇਤ ਦੇ ਵਿੱਚ ਹੈ ਤਾਂ ਉੱਥੇ ਜਿਵੇਂ ਬੂਟਾ ਕਲੋਰ ਜਿਵੇਂ ਮਚੈਟੀ ਦੇ ਮਾਰਕ ਪਟੀਲਾ ਤੁਹਾਨੂੰ ਦੱਸਿਆ ਇਹ ਹੈਗਾ 1200 ml ਪ੍ਰਤੀ ਏਕੜ ਦੇ ਹਿਸਾਬ ਨਾਲ 1200 ml ਜਿਹੜਾ ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 60 ਕਿਲੋ ਮਿੱਟੀ ਦੇ ਵਿੱਚ ਮਿਕਸ ਕਰਕੇ ਉਹ ਤੁਸੀਂ ਖੜੇ ਪਾਣੀ ਦੇ ਵਿੱਚ ਛਿੱਟਾ ਜਿਹੜਾ ਮਾਰ ਸਕਦੇ ਹੋ। ਜਿਨ੍ਹਾਂ ਖੇਤਾਂ ਦੇ ਵਿੱਚ ਸਵਾਂਕ ਦੇ ਨਾਲ ਕਣਕੀ ਨਦੀਨ ਹੈ ਉਹਨਾਂ ਦੀ ਸਮੱਸਿਆ ਹੈਗੀ ਹੈ ਤੇ ਉੱਥੇ ਆਪਾਂ ਨੀਲੋ ਗੋਲਡ ਜਿਹੜੀ ਜਾਂ ਨੀਲੋ ਗੋਲਡ ਜਿਹੜੀ 30 ਤਾਕਤ ਵਾਲੀ ਜਿਹੜੀ ਦਵਾਈ ਹੈਗੀ ਹੈ ਉਹ ਵੀ ਜਿਹੜੀ ਆਪਾਂ ਵਰਤ ਸਕਦੇ ਹਾਂ। ਇਹ ਹੈਗਾ 1/2 ਲੀਟਰ ਪ੍ਰਤੀ ਏਕੜ ਦੇ ਵਿੱਚ 60 ਕਿਲੋ ਮਿੱਟੀ ਦੇ ਵਿੱਚ ਮਿਕਸ ਕਰਕੇ ਆਪਾਂ ਖੜੇ ਪਾਣੀ ਦੇ ਵਿੱਚ ਛਿੱਟਾ ਮਾਰਨਾ। ਇਸੇ ਤਰ੍ਹਾਂ ਹੀ ਹੋਰ ਆਪਣੇ ਕੋਲ ਜਿਹੜੀਆਂ ਨਦੀਨ ਨਾਸ਼ਕਾਂ ਜਿਵੇਂ ਰਿਫਟ ਮਾਰਕ ਪਟੀਲਾ ਪਲੱਸ ਹੈਗੀ ਹੈ ਇਹਦੀ 600 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਰਿਫਟ ਪਲੱਸ ਹੈ ਇਹਦੀ 750 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਹੈ ਆਪਾਂ ਮਿੱਟੀ 60 ਕਿਲੋ ਮਿੱਟੀ ਦੇ ਵਿੱਚ ਮਿਕਸ ਕਰਕੇ ਇਹਦਾ ਛਿੱਟਾ ਮਾਰ ਸਕਦੇ ਹਾਂ। ਕਿਸਾਨ ਵੀਰੋ ਚਾਹੇ ਬੂਟਾ ਕਲੋਰ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਜਾਂ ਨੀਲੋ ਗਾਰਡ ਤੁਹਾਨੂੰ ਦੱਸੀ ਹੈ ਜਾਂ ਰਿਫਟ ਪਲੱਸ ਹੈ ਜਾਂ ਕਲੀ ਰਿਫਟ ਹੈ ਇਹ ਜਿਹੜੀਆਂ ਨਦੀਨ ਨਾਸ਼ਕਾਂ ਮੈਂ ਦੱਸੀਆਂ ਇਹ ਮਿੱਟੀ ਦੇ ਵਿੱਚ ਮਿਕਸ ਕਰਕੇ ਲਵਾਈ ਤੋਂ 2 ਤੋਂ 3 ਦਿਨਾਂ ਦੇ ਵਿੱਚ ਪਾਉਣੀਆਂ ਹੈਗੀਆਂ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਸ਼ੁਰੂ ਦੇ ਸਮੇਂ ਦੇ ਵਿੱਚ ਲਵਾਈ ਤੋਂ ਬਾਅਦ ਨਦੀਨਾਂ ਦੀ ਜਿਹੜੀ ਹੈਗੀ ਹੈ ਸਮੱਸਿਆ ਜਿਹੜੀ ਹੈ ਉਹ ਆਪਣੀ ਕਾਫੀ ਹੱਦ ਤੱਕ ਜਿਹੜੀ ਆਪਾਂ ਉਹਦੇ ਉੱਤੇ ਕੰਟਰੋਲ ਕਰ ਸਕਦੇ ਹਾਂ। ਇਸੇ ਨਾਲ ਨਾਲ ਜੇ ਕਿਸਾਨ ਵੀਰੋ ਆਪਣੇ ਖੇਤਾਂ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਝੋਨੇ ਦੇ ਮੋਥਿਆਂ ਦੀ ਵੀ ਸਮੱਸਿਆ ਹੈਗੀ ਹੈ ਜਾਂ ਗੰਢੀ ਵਾਲੇ ਮੋਥੇ ਦੀ ਵੀ ਸਮੱਸਿਆ ਹੈਗੀ ਹੈ ਤਾਂ ਉੱਥੇ ਜਿਹੜੀ ਹੈਗੀ ਹੈ ਆਪਾਂ ਸਾਥੀ ਜਿਹੜੀ ਨਦੀਨ ਨਾਸ਼ਕ ਹੈ ਉਹ ਵੀ ਵਰਤ ਸਕਦੇ ਹਾਂ। ਉਹਨੂੰ 60 ਗ੍ਰਾਮ ਜਿਹੜੀ ਇਹ ਨਦੀਨ ਨਾਸ਼ਕ ਹੈਗੀ ਹੈ ਇਹਨੂੰ 60 ਕਿਲੋ ਮਿੱਟੀ ਦੇ ਵਿੱਚ ਮਿਕਸ ਕਰਕੇ ਤੇ ਖੜੇ ਪਾਣੀ ਦੇ ਵਿੱਚ 2 ਤੋਂ 3 ਦਿਨਾਂ ਦੇ ਵਿੱਚ ਇਹਨੂੰ ਆਪਾਂ ਜਿਹੜੀ ਹੈਗੀ ਹੈ ਖੜੇ ਪਾਣੀ ਦੇ ਵਿੱਚ ਪਾ ਸਕਦੇ ਹਾਂ। ਇਹਦੇ ਨਾਲ ਜਿਹੜੀ ਹੈਗੀ ਹੈ ਝੋਨੇ ਦੇ ਮੋਥਿਆਂ ਦੀ ਤੇ ਚੌੜੀ ਪੱਤੀ ਵਾਲੀ ਜਿਹੜੇ ਕੋਈ ਨਦੀਨ ਆ ਉਹਨਾਂ ਦੀ ਸਮੱਸਿਆ ਜਿਹੜੀ ਹੈਗੀ ਹੈ ਉਹ ਕੰਟਰੋਲ ਆਪਾਂ ਕਰ ਸਕਦੇ ਹਾਂ। ਫਿਰ ਕਿਸਾਨ ਵੀਰੋ ਜੇ ਕਿਸੇ ਕਾਰਨਾਂ ਕਰਕੇ ਕਿਸਾਨ ਵੀਰ ਖੁੰਝ ਗਿਆ ਜਾਂ ਪਾਣੀ ਖੜਾ ਨਹੀਂ ਰਿਹਾ ਖੇਤ ਦੇ ਵਿੱਚ ਜਾਂ ਲਵਾਈ ਤੋਂ ਬਾਅਦ 2 ਤੋਂ 3 ਦਿਨਾਂ ਦੇ ਵਿੱਚ ਆਪਾਂ ਜੇ ਕੋਈ ਸਪਰੇਅ ਨਹੀਂ ਕਰ ਸਕੀ ਤਾਂ ਉਹਨਾਂ ਹਾਲਤਾਂ ਦੇ ਵਿੱਚ ਇੱਕ ਜਿਹੜੀ ਨਦੀਨ ਨਾਸ਼ਕ ਹੈ ਉਹ 10 ਤੋਂ 12 ਦਿਨਾਂ ਦੇ ਵਿੱਚ ਵੀ ਆਪਾਂ ਜਿਹੜੀ ਪਾ ਸਕਦੇ ਹਾਂ। ਇਹਦਾ ਜਿਹੜਾ ਨਾਮ ਹੈ ਇਹ ਗ੍ਰੇਨਟ ਹੈ ਤੇ ਇਹਨੂੰ ਜਿਹੜੀ ਹੈਗੀ 40 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 150 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਤੁਸੀਂ ਸਪਰੇਅ ਕਰਨੀ ਹੈਗੀ ਹੈ ਤੇ ਖਿਆਲ ਰਵੇ ਸਪਰੇਅ ਕਰਨ ਸਮੇਂ ਖੇਤ ਦੇ ਵਿੱਚ ਪਾਣੀ ਖੜਾ ਨਹੀਂ ਹੋਣਾ ਚਾਹੀਦਾ। ਪਾਣੀ ਜੇ ਕੋਈ ਖੜਾ ਤੁਹਾਨੂੰ ਕੱਢ ਦਿਓ
ਕੱਢਣ ਤੋਂ ਬਾਅਦ ਇੱਕ ਸਪਰੇ ਕਰਨ ਤੋਂ ਅਗਲੇ ਦਿਨ ਜਿਹੜਾ ਹੈਗਾ ਫਿਰ ਤੁਸੀਂ ਪਾਣੀ ਜਿਹੜਾ ਲਾ ਸਕਦੇ ਹੋ। ਇਹਦੇ ਨਾਲ ਜਿਹੜੇ ਹੈਗੇ ਸਵਾਂਕ ਹੈ, ਚੌੜੀ ਪੱਤੀ ਵਾਲੇ ਵਜੀਨ ਹੈ ਜਾਂ ਝੋਨੇ ਦੇ ਮੋਥੇ ਹੈ, ਉਹ ਬਹੁਤ ਵਧੀਆ ਕੰਟਰੋਲ ਹੋ ਜਾਂਦੇ ਆ। ਇਹਦੇ ਵਿੱਚ ਪ੍ਰੈਕਸੀਮਮ ਸਾਲਟ ਹੈਗਾ ਜਿਹੜਾ ਬਹੁਤ ਵਧੀਆ ਜਿਹੜੇ ਹੈਗੇ ਇਹਦੇ ਨਤੀਜੇ ਮਿਲਦੇ ਆ ਸਾਨੂੰ। ਕਿਸਾਨ ਵੀਰੋ ਇਸੇ ਤਰ੍ਹਾਂ ਹੀ ਜੇ ਆਪਾਂ ਗੱਲ ਕਰੀਏ 20 ਤੋਂ 25 ਦਿਨਾਂ ਬਾਅਦ ਝੋਨੇ ਦੀ ਲਵਾਈ ਤੋਂ, ਜਿਹੜੀ ਪਨੀਰੀ ਦੀ ਲਵਾਈ ਤੋਂ 20 ਤੋਂ 25 ਦਿਨਾਂ ਬਾਅਦ ਜੇ ਆਪਾਂ ਨਦੀਨਾਂ ਦੀ ਰੋਕਥਾਮ ਦੇ ਲਈ ਜਿਹੜੇ ਹੈਗੇ ਆ ਕਿਹੜੇ ਕਿਹੜੇ ਨਦੀਨ ਨਾਸ਼ਕ ਆਪਾਂ ਵਰਤ ਸਕਦੇ ਹਾਂ, ਉਹਦੇ ਵਿੱਚ ਵੀ ਆਪਾਂ ਨੋਮਨੀ ਗੋਲਡ ਜਿਹੜੀ ਹੈਗੇ ਆ 100 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਇਹ ਆਪਾਂ ਕਰ ਸਕਦੇ ਹਾਂ। ਇਹਦੇ ਨਾਲ ਸਵਾਂਕ ਤੇ ਝੋਨੇ ਦੇ ਮੋਥੇ ਦੀ ਜਿਹੜੀ ਸਮੱਸਿਆ ਉਹਨੂੰ ਜਿਹੜੇ ਉਹ ਤੋਂ ਕਿਸਾਨ ਵੀਰ ਨਿਜਾਤ ਪਾ ਸਕਦੇ ਆ। ਇਸੇ ਤਰ੍ਹਾਂ ਹੀ ਜੇ ਗੱਲ ਕਰੀਏ ਖੇਤ ਦੇ ਵਿੱਚ ਸਵਾਂਕ ਤੋਂ ਬਿਨਾਂ ਆਪਾਂ ਹੋਰ ਤਰ੍ਹਾਂ ਦੇ ਮੌਸਮੀ ਘਾਹ ਹੈ, ਜਿਵੇਂ ਤੱਕੜੀ ਘਾਹ ਹੈਗਾ, ਲੈਪਟੋ ਕਲੋਆ, ਘੋੜਾ ਘਾਹ ਵੀ ਕਹਿ ਦਿੰਦੇ ਆ, ਜਿਹਦੀ ਅੱਜ ਕੱਲ੍ਹ ਸਮੱਸਿਆ ਕਿਤੇ ਕਿਤੇ ਆ ਰਹੀ ਹੈ, ਉਹਦੀ ਵੀ ਜਿਹੜੀ ਹੈਗੀ ਆ ਉਹਨਾਂ ਨਦੀਨਾਂ ਦੇ ਲਈ ਆਪਾਂ ਜਿਹੜੀ ਹੈਗੀ ਆ ਰਾਈ ਸਟਾਰ ਜਿਹੜੀ ਦਵਾਈ ਹੈਗੀ ਆ ਉਹ ਆਪਾਂ ਵਰਤ ਸਕਦੇ ਹਾਂ। ਇਹਦੀ ਜਿਹੜੀ ਸਿਫਾਰਿਸ਼ ਕੀਤੀ ਜਿਹੜੀ ਮਿਕਦਾਰ ਆ ਉਹ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜਿਹੜੀ ਆਪਾਂ ਕਰ ਸਕਦੇ ਹਾਂ। ਧਿਆਨ ਦੇਵੇ ਕਿਸਾਨ ਵੀਰੋ ਜੇ ਮਧਾਣਾ ਹੈ ਜਾਂ ਤੱਕੜੀ ਹੈ ਜਾਂ ਲੈਪਟੋ ਗਲੋਆ ਘਾਹ ਦੀ ਸਮੱਸਿਆ, ਜੇ ਘੋੜਾ ਘਾਹ ਜਿਵੇਂ ਤੁਹਾਨੂੰ ਦੱਸਿਆ ਜਾਂ ਚੀਨੀ ਘਾਹ ਵੀ ਕਹਿ ਦਿੰਦੇ ਆ, ਲੈਪਟੋ ਗਲੋਆ ਘਾਹ ਵੀ ਕਹਿ ਦਿੰਦੇ ਆ, ਇਹਦੀ ਸਮੱਸਿਆ ਆਉਂਦੀ ਹੈ ਤਾਂ ਉੱਥੇ ਨੋਮਨੀ ਗੋਲਡ ਜਿਹੜੀ ਆਪਣੀ ਸਿਫਾਰਿਸ਼ ਕੀਤੀ ਹੋਈ ਉਹਦਾ ਕੰਮ ਨਹੀਂ ਕਰਨਾ ਹੈਗਾ। ਉਹਦੀ ਜਗ੍ਹਾ ਦੇ ਉੱਤੇ ਆਪਾਂ ਰਾਈ ਸਟਾਰ ਜਿਹੜੀ ਹੈਗੀ ਹੈ ਨਦੀਨ ਨਾਸ਼ਕ ਦੀ ਜਿਹੜੀ ਆਪਾਂ ਵਰਤੋਂ ਕਰਨੀ ਹੈ। ਇਹ ਜਿਹੜੀ ਨਦੀਨ ਨਾਸ਼ਕ ਹੈ ਇਹ ਲੈਪਟੋ ਗਲੋਆ ਘਾਹ ਦੇ ਉੱਤੇ ਕਾਫੀ ਜਿਹੜੀ ਹੈਗੀ ਹੈ ਕਾਰਗਰ ਹੈਗੀ ਹੈ। ਇਸੇ ਤਰ੍ਹਾਂ ਹੀ ਜੇ ਆਪਾਂ ਲਵਾਈ ਤੋਂ ਬਾਅਦ ਜੇ ਬਿਊਟਾ ਗਲੋਰ ਜਾਂ ਪਟੀਲਾ ਗਲੋਰ ਹੈ ਜਾਂ ਆਪਾਂ ਕਹਿ ਲਈਏ ਜਿਹੜੀ ਜੇ ਇਹ ਪਾਈਏ ਤਾਂ ਬਾਅਦ ਦੇ ਵਿੱਚ ਆਪਣੇ ਖੇਤ ਦੇ ਵਿੱਚ ਘਾਹ ਵਾਲੀ ਜੇ ਸਮੱਸਿਆ ਨਹੀਂ ਆਉਂਦੀ, ਘਾਹ ਵਾਲੇ ਨਦੀਨਾਂ ਦੀ ਕੱਲੀ ਚੌੜੀ ਪੱਤੀ ਤੇ ਝੋਨੇ ਦੇ ਮੋਥਿਆਂ ਦੀ ਸਮੱਸਿਆ ਆਉਂਦੀ ਹੈ, ਤਾਂ ਉੱਥੇ ਆਪਣੇ ਕੋਲੇ ਜਿਹੜੀ ਹੈਗੀ ਹੈ ਇੱਕ ਐਲਮਿਕਸ ਦਵਾਈ ਹੈਗੀ ਹੈ, ਉਹ 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ। ਧਿਆਨ ਦੇਵੇ ਵੀ ਇਹਨਾਂ ਨਦੀਨ ਨਾਸ਼ਕਾਂ ਚਾਹੇ ਨੋਮਨੀ ਗੋਲਡ ਹੈ, ਚਾਹੇ ਰਾਈ ਸਟਾਰ ਹੈ, ਚਾਹੇ ਐਲਮਿਕਸ ਹੈ, ਇਹ ਜਿਹੜੀ ਹੈਗੀ ਹੈ 2 ਤੋਂ 4 ਪੱਤਿਆਂ ਦੀ ਅਵਸਥਾ ਦੇ ਨਦੀਨਾਂ ਤੇ ਹੀ ਕਾਰਗਰ ਹੈ। ਕਿਉਂਕਿ ਜਿਵੇਂ ਜਿਵੇਂ ਨਦੀਨ ਵੱਡਾ ਹੁੰਦਾ ਜਾਂਦਾ ਜਾਂ ਆਪਾਂ ਸਪਰੇ ਕਰਨ ਵੰਨੀ ਉਹ ਖੁੰਝ ਜਾਂਦੇ ਹਾਂ ਤਾਂ ਉੱਥੇ ਫਿਰ ਇਹ ਨਦੀਨ ਨਾਸ਼ਕ ਹੈ ਜਿਹੜੇ ਉਹਦਾ ਅਸਰ ਘੱਟ ਜਾਂਦਾ ਜਾਂ ਕੰਮ ਨਹੀਂ ਕਰਦੇ ਹੈਗੇ ਤੇ ਆਪਾਂ ਨੂੰ ਚੰਗੇ ਰਿਜ਼ਲਟ ਨਹੀਂ ਮਿਲਦੇ ਹੈਗੇ। ਸੋ ਕਿਸਾਨ ਵੀਰੋ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਵੀ ਨਦੀਨਾਂ ਦੀ ਅਵਸਥਾ ਜਿਹੜੀ ਹੈਗੀ ਹੈ 2 ਤੋਂ 4 ਪੱਤਿਆਂ ਦੀ ਅਵਸਥਾ ਸਹੀ ਅਵਸਥਾ ਹੈਗੀ ਹੈ ਤੇ ਇਹਨਾਂ ਤੇ ਹੀ ਚੰਗੇ ਆਪਾਂ ਨੂੰ ਨਤੀਜੇ ਮਿਲਦੇ ਹਨ। ਇਸੇ ਤਰ੍ਹਾਂ ਹੀ ਜੇ ਚੌੜੇ ਪੱਤੇ ਤੇ ਮੋਥਿਆਂ ਦੀ ਸਮੱਸਿਆ ਹੈ ਤਾਂ ਉੱਥੇ ਆਪਾਂ ਸਨਰਾਈਜ਼ ਦਵਾਈ ਹੈ 50 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜੀ 20 ਤੋਂ 25 ਦਿਨਾਂ ਦੇ ਉੱਤੇ ਇੱਕ ਆਪਾਂ ਨਵੀਂ ਸਿਫਾਰਿਸ਼ ਹੈ ਯੂਨੀਵਰਸਿਟੀ ਵੱਲੋਂ, ਉਹ ਨੋਕਸੀਵਿਡ ਜਿਹੜੀ ਦਵਾਈ ਹੈਗੀ ਹੈ ਉਹ ਆਪਾਂ ਵਰਤ ਸਕਦੇ ਹਾਂ। ਇਹਦਾ 0.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜੇ ਕਰੀਏ ਇਹਦੇ ਨਾਲ ਘਾਹ ਵਾਲੇ ਝੋਨੇ ਦੇ ਮੋਥੇ ਹੈ, ਚਾਹੇ ਉਹ ਛੱਤਰੀ ਵਾਲਾ ਮੋਥਾ, ਚਾਹੇ ਡੋਡੀਆਂ ਵਾਲਾ, ਜਾਂ ਘੂਮ ਦੀ ਵੀ ਸਮੱਸਿਆ ਜਿਹੜੀ ਹੈਗੀ ਹੈ ਜਾਂ ਚੌੜੇ ਪੱਤਿਆਂ ਦੀ ਜਿਹੜੀ ਸਮੱਸਿਆ, ਉਹ ਤਿੰਨਾਂ ਦੇ ਹੀ ਜਿਹੜਾ ਹੈਗਾ ਇਹ ਵਧੀਆ ਜਿਹੜੇ ਨਤੀਜੇ ਆਪਾਂ ਨੂੰ ਮਿਲਦੇ ਹੈਗੇ ਆ। ਇਸੇ ਤਰ੍ਹਾਂ ਇੱਕ ਹੋਰ ਜਿਹੜੀ ਨਦੀਨ ਨਾਸ਼ਕ ਹੈ ਇਕਾਤਸੂ, ਉਹ 40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾ ਕੇ 150 ਲੀਟਰ ਪਾਣੀ ਦੀ ਵਰਤੋਂ ਕਰਕੇ ਆਪਾਂ ਛਿੜਕਾਅ ਕਰੀਏ ਤਾਂ ਉਹਦੇ ਨਾਲ ਵੀ ਆਪਣੇ ਚੰਗੇ ਜਿਹੜੇ ਹੈਗੇ ਆ ਨਤੀਜੇ ਮਿਲਦੇ ਨੇ। ਕਿਸਾਨ ਵੀਰੋ ਇਸ ਗੱਲ ਦਾ ਜਿਹੜਾ ਖਿਆਲ ਰੱਖਣਾ ਵੀ ਜਦੋਂ ਵੀ ਨਦੀਨ ਨਾਸ਼ਕ ਆਪਾਂ ਵਰਤਣਾ ਤਾਂ ਉਸ ਸਮੇਂ ਜਿਹੜਾ ਹੈਗਾ ਖੇਤ ਦੇ ਵਿੱਚ ਨਮੀ ਜ਼ਰੂਰ ਹੋਣੀ ਚਾਹੀਦੀ ਹੈ। ਨਦੀਨ ਨਾਸ਼ਕ ਕਰਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਇਹ ਨਮੀ ਨੂੰ 1 ਹਫ਼ਤੇ ਲਈ ਜਿਹੜਾ ਹੈਗਾ ਆਪਾਂ ਬਰਕਰਾਰ ਰੱਖਣਾ, ਤਾਂ ਹੀ ਜਿਹੜੇ ਹੈਗੇ ਆਪਾਂ ਨੂੰ ਚੰਗੇ ਜਿਹੜੇ ਆ ਨਤੀਜੇ ਇਹਨਾਂ ਤੋਂ ਮਿਲਣਗੇ। ਸੋ ਇਸ ਤੋਂ ਬਾਅਦ ਜਿਹੜੀ ਦੂਜੀ ਵਿਧੀ ਹੈ ਝੋਨੇ ਦੀ ਜਿਹੜੀ ਹੈ ਆਪਾਂ ਕਹਿੰਦੇ ਸਿੱਧੀ ਬਿਜਾਈ ਹੈ, ਉਹ ਵੀ ਜਿਹੜੀ ਹੈਗੀ ਆ ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖਿਆ ਵੀ 1 ਲੱਖ ਏਕੜ ਦੇ ਉੱਤੇ ਰਕਬਾ ਹੈਗਾ। ਸੋ ਇਸ ਤਰ੍ਹਾਂ ਦੇ ਜਿਹੜੀ ਹੈਗੀ ਆ ਲਵਾਈ ਦੇ ਵਿੱਚ ਵੀ ਨਦੀਨ ਪ੍ਰਬੰਧਨ ਹੈ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੋ ਜਾਂਦਾ, ਕਿਉਂਕਿ ਕੱਦੂ ਵਾਲੇ ਝੋਨੇ ਦੇ ਨਾਲ ਜਦੋਂ ਆਪਾਂ ਇਹਨੂੰ ਦੇਖਦੇ ਹਾਂ ਤਾਂ ਉਦੋਂ ਸਿੱਧੀ ਬਿਜਾਈ ਵਾਲੇ ਦੇ ਵਿੱਚ ਨਦੀਨ
ਵੱਧ ਹੁੰਦੇ ਆ, ਪਰ ਇਹਨਾਂ ਨੂੰ ਆਪਾਂ ਸਮੇਂ ਸਿਰ ਜਿਹੜੀ ਹੈਗੀ ਆ ਕੰਟਰੋਲ ਕੀਤਾ ਜਾ ਸਕਦਾ। ਆਪਣੇ ਕੋਲ ਨਦੀਨ ਨਾਸ਼ਕ ਵੀ ਹੈਗੇ ਆ ਜਿਨ੍ਹਾਂ ਤੋਂ ਵਧੀਆ ਆਪਾਂ ਨਦੀਨ ਪ੍ਰਬੰਧਨ ਜਿਹੜਾ ਹੈਗਾ ਲੈ ਸਕਦੇ ਹਾਂ ਜੇ ਆਪਾਂ ਸਮੇਂ ਸਿਰ ਕੁਝ ਕੁ ਗੱਲਾਂ ਦਾ ਧਿਆਨ ਰੱਖ ਕੇ ਕਰਾਂਗੇ। ਸੋ

ਬਜਾਈ ਹੈ ਜੇ ਅਗਰ ਆਪਾਂ ਉਹ ਤਰਵੱਤਰ ਸਥਿਤੀ ਦੇ ਵਿੱਚ, ਤਰਵੱਤਰ ਆਪਾਂ ਕਹਿ ਦਈਏ ਚੰਗੇ ਵੱਤਰ ਦੇ ਵਿੱਚ, ਜੇ ਆਪਾਂ ਉਹਦੇ ਬਜਾਂਦ ਕਰਕੇ ਤੇ ਬਜਾਂਦ ਤੋਂ ਬਾਅਦ ਲਵਾਈ ਤੋਂ ਤੁਰੰਤ ਬਾਅਦ ਜੇ ਆਪਾਂ ਸਟੰਪ ਜਾਂ ਬੰਕਰ ਦੀ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਪਰੇ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਕਰੀਏ, ਤਾਂ ਉੱਥੇ ਆਪਾਂ ਨੂੰ ਜਿਹੜੇ ਹੈਗੇ ਆ ਘਾਹ ਵਾਲੇ ਨਦੀਨ ਹੈ ਜਾਂ ਕੁਛ ਕੁ ਚੌੜੀ ਪੱਤੀ ਵਾਲੇ ਨਦੀਨ ਹੈ, ਉਹਨਾਂ ਦਾ ਬਹੁਤ ਵਧੀਆ ਜਿਹੜਾ ਹੈਗਾ ਆਪਣਾ ਕੰਟਰੋਲ ਹੈ ਜਿਹੜਾ ਉਹ ਇਹਨਾਂ ਤੋਂ ਮਿਲਦਾ ਹੈਗਾ। ਇਸ ਨਦੀਨ ਨਾਸ਼ਕ ਨੂੰ ਜਿਹੜਾ ਹੈਗਾ ਆਪਾਂ ਬਿਜਾਈ ਦੇ ਨਾਲ ਨਾਲ ਜੇ ਆਪਾਂ ਨਦੀਨ ਨਾਸ਼ਕ ਵੀ ਪਾਉਣਾ ਤਾਂ ਉਹਦੇ ਲਈ ਲੱਕੀ ਸੀ ਡਰਿੱਲ ਵੀ ਵਰਤੀ ਜਾ ਸਕਦੀ ਹੈ, ਕਿਉਂਕਿ ਜਿਹੜੀ ਇਹ ਲੱਕੀ ਸੀ ਡਰਿੱਲ ਹੈ ਇਸ ਦੇ ਵਿੱਚ ਬਿਜਾਂਦ ਦੇ ਨਾਲ ਨਾਲ ਪਿੱਛੇ ਜਿਹੜੀਆਂ ਹੈਗੀਆਂ ਨੋਜ਼ਲਾਂ ਵੀ ਲੱਗੀਆਂ ਹੋਈਆਂ ਉਹ ਸਪਰੇ ਵੀ ਨਾਲ ਨਾਲ ਕਰਦੀ ਹੈ। ਸੋ ਜਿੰਨੇ ਚੰਗੇ ਵੱਤਰ ਦੇ ਵਿੱਚ ਸਪਰੇ ਕਰਾਂਗੇ ਉਨੇ ਹੀ ਚੰਗੇ ਰਿਜ਼ਲਟ ਜਿਹੜੇ ਹੈਗੇ ਸਟੋਂਪ ਜਾਂ ਬੰਕਰ ਦੇ ਆਪਾਂ ਨੂੰ ਮਿਲਣਗੇ। ਸੋ ਜੇ ਗੱਲ ਕਰੀਏ ਤਰਵੱਤਰਨੀ ਜਾਂ ਸੁੱਕੀ ਬਿਜਾਈ ਕੀਤੀ ਹੈ, ਕੁਛ ਕਿਸਾਨ ਵੀਰ ਇਸ ਨੂੰ ਇਸ ਤਰ੍ਹਾਂ ਨਾਲ ਵੀ ਜਿਹੜਾ ਹੈਗਾ ਝੋਨੇ ਸਿੱਧੀ ਬਿਜਾਈ ਕਰਦੇ ਆ, ਤਾਂ ਉੱਥੇ ਜਿਹੜੀ ਹੈਗੀ ਹੈ ਪਾਣੀ ਜਦੋਂ ਬਿਜਾਈ ਤੋਂ ਸੁੱਕੀ ਖੇਤ ਦੇ ਵਿੱਚ ਬਿਜਾਈ ਤੋਂ ਬਾਅਦ ਤੁਰੰਤ ਪਾਣੀ ਲਾ ਦਿੰਦੇ ਆ, ਤੇ ਜਦੋਂ ਹੀ ਪੈਰ ਧਰਾ ਹੁੰਦਾ ਹੈ 2 ਜਾਂ 3 2 ਦਿਨਾਂ ਬਾਅਦ ਜਦੋਂ ਨਦੀਨ ਉੱਗੇ ਨਾ ਹੋਣ ਉਦੋਂ ਵੀ ਜਿਹੜੀ ਹੈਗੀ ਆਪਾਂ ਸਟੋਂਪ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜਿਹੜੇ ਆਪਾਂ ਛਿੜਕਾਅ ਕਰ ਸਕਦੇ ਹਾਂ, ਜਿਸ ਨਾਲ ਮੌਸਮੀ ਘਾਹ ਜਿਹੜੇ ਉਹ ਕੰਟਰੋਲ ਕੀਤੇ ਜਾ ਸਕਦੇ ਨੇ। ਇਸ ਤੋਂ ਬਾਅਦ ਗੱਲ ਕਰੀਏ ਜੇਕਰ 20 ਤੋਂ 25 ਦਿਨਾਂ ਬਾਅਦ ਜੇ ਆਪਾਂ ਨਦੀਨਾਂ ਦਾ ਕੰਟਰੋਲ ਹੈ ਜਾਂ 20 ਤੋਂ 25 ਦਿਨ ਬਾਅਦ ਝੋਨੇ ਦੀ ਸਿੱਧੀ ਬਿਜਾਈ ਤੋਂ 20 ਤੋਂ 25 ਦਿਨਾਂ ਬਾਅਦ ਨਦੀਨਾਂ ਦਾ ਪ੍ਰਬੰਧਨ ਕਰਨਾ, ਤਾਂ ਉੱਥੇ ਆਪਣੇ ਕੋਲ ਕਿਹੜੀਆਂ ਕਿਹੜੀਆਂ ਜਿਹੜੀਆਂ ਹੈਗੀਆਂ ਨਦੀਨ ਨਾਸ਼ਕਾਂ ਹਨ, ਤਾਂ ਉਸ ਲਈ ਜਿਵੇਂ ਕੱਦੂ ਵਾਲੇ ਝੋਨੇ ਦੇ ਵਿੱਚ ਵੀ ਨੋਮਨੀ ਗੋਲਡ ਸਿਫਾਰਸ਼ ਹੈ, ਇਸ ਦੇ ਵਿੱਚ ਵੀ ਨੋਮਨੀ ਗੋਲਡ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਨੋਮਨੀ ਗੋਲਡ ਡਿਸਪੈਰੀ ਬੈਗ ਸੋਡੀਅਮ ਸਾਲਟ ਹੈ, ਇਹਦੇ ਵਿੱਚ 100 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜਿਹੜੀ ਹੈਗੀ ਆ ਉਹ ਆਪਾਂ ਕਰ ਸਕਦੇ ਹਾਂ। ਇਹਨੂੰ ਆਪਾਂ 15 ਦਿਨਾਂ ਤੇ ਵੀ ਕਰ ਸਕਦੇ ਹਾਂ ਜੇ ਨਦੀਨ ਪਹਿਲਾਂ ਉੱਗਿਆ ਹੁੰਦਾ। 2 ਤੋਂ 4 ਪੱਤਿਆਂ ਦੀ ਵਿਵਸਥਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਛੋਟਾ ਨਦੀਨ ਆ ਉਹ ਤੇ ਹੀ ਕੰਮ ਕਰਦੀਆਂ ਹੈਗੀਆਂ, ਜੇ ਆਪਾਂ ਪਹਿਲਾਂ ਕਰ ਦਈਏ ਤਾਂ 15 ਦਿਨ ਤੇ ਵੀ ਇਹਨੂੰ ਕੀਤਾ ਜਾ ਸਕਦਾ। ਇਹਨੂੰ 15 ਤੋਂ 25 ਦਿਨ ਤੱਕ ਬਿਜਾਈ ਵੀ 15 ਤੋਂ 25 ਦਿਨਾਂ ਦੇ ਅੰਦਰ ਅੰਦਰ ਜੇ ਆਪਾਂ ਕਰੀਏ ਤੇ ਇਹਦੇ ਨਾਲ ਸਵਾਂਗ ਤੇ ਝੋਨੇ ਦੇ ਮੂਥੇ ਜਿਹੜੇ ਹੈਗੇ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ। ਇਸੇ ਤਰ੍ਹਾਂ ਹੀ ਜੇ ਆਪਾਂ ਸਿੱਧੀ ਬਿਜਾਈ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਮਧਾਣਾ ਹੈ ਜਾਂ ਮੱਖਣਾ ਹੈ ਜਾਂ ਚੀਨੀ ਘਾਹ ਉਹਦੀ ਸਮੱਸਿਆ ਵੀ ਜਿਹੜੀ ਹੈਗੀ ਦੇਖਣ ਦੇ ਵਿੱਚ ਆਈ ਹੈ, ਤਾਂ ਉੱਥੇ ਜਿਵੇਂ ਨੋਮਨੀ ਗੋਲਡ ਨਹੀਂ ਕੰਮ ਕਰਦੀ ਉੱਥੇ ਰਾਈਸਟਾਰ ਜਿਹੜੀ ਦਵਾਈ ਹੈਗੀ ਆ ਉਹ ਕੰਮ ਕਰਦੀ ਹੈ। 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜੇ ਆਪਾਂ 20 ਤੋਂ 25 ਦਿਨਾਂ ਦੇ ਵਿੱਚ ਜਦੋਂ ਨਦੀਨਾਂ ਦੀ ਵਿਵਸਥਾ 2 ਤੋਂ 4 ਪੱਤਿਆਂ ਦੀ ਹੈਗੀ ਜੇ ਕਰਦੀ ਹੈ ਤਾਂ ਉਹਦੇ ਨਾਲ ਆਪਣੇ ਬਹੁਤ ਵਧੀਆ ਰਿਜ਼ਲਟ ਜਿਹੜੇ ਹੈਗੇ ਆਪਾਂ ਨੇ ਇੱਥੇ ਮਿਲਦੇ ਹਨ। ਇਸੇ ਤਰ੍ਹਾਂ ਹੀ ਚੌੜੀ ਪੱਤੀ ਤੇ ਮੋਥਿਆਂ ਦੀ ਸਮੱਸਿਆ ਹੈਗੀ ਹੈ, ਤਾਂ ਉਹੀ ਐਲਮਿਕਸ ਦਵਾਈ ਹੈਗੀ 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜੇ ਆਪਾਂ ਕਰ ਦਈਏ ਤਾਂ ਉੱਥੇ ਝੋਨੇ ਦੇ ਮੋਥੇ ਤੇ ਚੌੜੇ ਪੱਤੇ ਵਾਲੇ ਨਦੀਨ ਆ ਉਹਨਾਂ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਤੇ ਜੇ ਗੱਲ ਕਰੀਏ ਜਿੱਥੇ ਸਵਾਂਕ ਹੈ ਝੋਨੇ ਦੇ ਮੋਥਿਆਂ ਦੀ ਸਮੱਸਿਆ ਜਾਂ ਚੌੜੇ ਪੱਤੇ ਵਾਲੇ ਨਦੀਨਾਂ ਦੀ ਸਮੱਸਿਆ, ਤਾਂ ਉੱਥੇ ਆਪਾਂ ਕਾਸੂ ਦਵਾਈ ਹੈ ਜਿਹੜੀ ਉਹ ਨਵੀਂ ਸਿਫਾਰਿਸ਼ ਕੀਤੀ ਹੈ 40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਜਿਹੜੀ ਆਪਾਂ 20 ਤੋਂ 25 ਦਿਨਾਂ ਬਾਅਦ ਜਦੋਂ ਨਦੀਨਾਂ ਦੀ ਅਵਸਥਾ 2 ਤੋਂ 4 ਪੱਤਿਆਂ ਦੀ ਹੈਗੀ ਹੈ ਉਦੋਂ ਆਪਾਂ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਸਾਡੇ ਕੋਲ 2 ਨਦੀਨਾਸ਼ਕ ਹੋਰ ਨੇ, ਵਵਾਇਆ ਹੈ ਤੇ ਕੌਨਸਲੈਕਟਿਵ ਹੈ, ਇਹ ਜਿਹੜੇ ਹੈਗੇ ਆ ਇਸ ਤੋਂ ਵੀ ਛੋਟੇ। ਜਦੋਂ ਆਪਾਂ ਕਹਿ ਦਈਏ ਵੀ 1 ਤੋਂ 2 ਪੱਤਿਆਂ ਦੀ ਅਵਸਥਾ ਦੇ ਵਿੱਚ ਹੋਣ, ਇਹ 15 ਦਿਨਾਂ ਤੇ ਵੀ ਜੇ ਆਪਾਂ ਕਹਿ ਦਈਏ ਵੀ ਕਿਸੇ ਕਾਰਨਾਂ ਕਰਕੇ ਆਪਣੀ ਸਟੋਪ ਦੀ ਸਪਰੇ ਨਹੀਂ ਹੋਈ ਜਾਂ ਨਦੀਨ ਪਹਿਲਾਂ ਉੱਗ ਰਿਹਾ, ਤਾਂ ਉੱਥੇ ਕੀ ਹੈ ਆਪਾਂ 15 ਦਿਨਾਂ ਤੇ ਵੀ ਜਿਹੜੀ ਕੌਨਸਲੈਕਟਿਵ ਹੈ 90 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਵਵਾਇਆ 900 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜਿਹੜਾ ਇਹਦਾ ਛਿੜਕਾਅ ਕਰ ਸਕਦੇ ਹਾਂ। ਧਿਆਨ ਰਹੇ ਇਹ ਜਿਹੜੇ ਨਦੀਨ ਨਾਸ਼ਕ ਆ ਛੋਟੇ ਨਦੀਨਾਂ ਤੇ 1 ਤੋਂ 2 ਪੱਤਿਆਂ ਦੀ ਅਵਸਥਾ ਤੇ ਜਿਹੜੇ ਹੈਗੇ ਆ ਕਾਰਗਰ ਨੇ।
ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਆਪਾਂ ਨਦੀਨਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਨਿਜਾਤ ਪਾ ਸਕਦੇ ਹਾਂ। ਤਾਂ ਇਸ ਤੋਂ ਬਾਅਦ ਜਿਹੜੀ ਆਖਿਰ ਦੇ ਵਿੱਚ ਇੱਕ ਗੱਲ ਮੈਂ ਕਹਿਣੀ ਸੀ ਵੀ ਖਾਦ ਜਿਹੜੀ ਹੈਗੀ ਹੈ ਕੁਛ ਕੁ ਕਿਸਾਨ ਵੀ ਝੋਨੇ ਦੀ ਸਿੱਧੀ ਬਿਜਾਣ ਦੇ ਨਾਲ ਥੋੜਾ ਥੋੜਾ ਖਾਦ ਦਾ ਛਿੱਟਾ ਜਿਹੜਾ ਉਹ ਦਿੰਦੇ ਰਹਿੰਦੇ ਆ। ਤਾਂ ਇਹ ਜਿਹੜੀ ਹੈਗੀ ਹੈ ਯੂਨੀਵਰਸਿਟੀ ਵੱਲੋਂ ਜਿਹੜੀ ਸਿਫਾਰਿਸ਼ ਖਾਦ ਪਾਉਣ ਦਾ ਢੰਗ ਹੈ ਉਹ ਚੌਥੇ ਹਫ਼ਤੇ ਬਾਅਦ ਬਿਜਾਈ ਤੋਂ ਚੌਥੇ ਹਫ਼ਤੇ ਬਾਅਦ, ਛੇਵੇਂ ਹਫ਼ਤੇ ਬਾਅਦ ਤੇ ਨੌਵੇਂ ਹਫ਼ਤੇ ਬਾਅਦ ਜਿਹੜੀ ਹੈਗੀ ਹੈ ਆਪਾਂ

0: ਤੋਂ 25 ਦਿਨਾਂ ਬਾਅਦ ਜਿਹੜੀ ਸਪਰੇਅ ਕਰਨੀ ਹੈ ਉਹਦੇ ਲਈ 150 ਲੀਟਰ ਪਾਣੀ ਜਿਹੜਾ ਹੈਗਾ ਆਪਾਂ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਵਰਤਣਾ। ਧਿਆਨ ਰਹੇ ਜਦੋਂ ਵੀ ਆਪਾਂ ਸਪਰੇਅ ਕਰਨੀ ਹੈਗੀ ਹੈ ਵੱਤਰ ਚੰਗਾ ਹੋਣਾ ਚਾਹੀਦਾ ਤੇ ਇੱਕ ਹਫ਼ਤੇ ਬਾਅਦ ਤੱਕ ਉਹ ਜਿਹੜਾ ਹੈਗਾ ਵੱਤਰ ਨੂੰ ਆਪਾਂ ਖੇਤ ਦੇ ਵਿੱਚ ਰੱਖਣਾ ਹੁੰਦਾ ਤਾਂ ਕਿ ਦਹੀਂ ਨਾਸ਼ਕਾਂ ਤੋਂ ਜਿਹੜੇ ਆਪਾਂ ਚੰਗੇ ਰਿਜ਼ਲਟ ਲੈ ਸਕੀਏ। ਧੰਨਵਾਦ।
1: ਹਾਂਜੀ ਰੁੜੀਆ ਰਾਮ ਜੀ, ਕੱਲ ਦਾ ਕੀ ਪ੍ਰੋਗਰਾਮ ਆ?
2: ਸਿੰਧੂ ਸਾਹਿਬ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਸੋਇਆਬੀਨ ਦੀ ਕਾਸ਼ਤਕਾਰੀ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਚ ਹੋਇਆ ਦੇਸ਼ ਪਰਾਇਆ ਲੜੀਵਾਰ ਪੰਜਾਬੀ ਨਾਟਕ ਇਹਦੀ 10ਵੀਂ ਕਿਸ਼ਤ ਸਿਰਨਾ ਨਾਲ ਸਾਂਝੀ ਕਰਾਂਗੇ
1: ਜੀ।
2: ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ। ਮੌਸਮ ਦੀ ਕੋਈ ਚੇਤਾਵਨੀ ਹੈ ਨਹੀਂ, ਬਾਕੀ ਬਾਤ ਦੇ ਘਰ ਦੀ ਦਾਤਾ ਜਾਣਦਾ। ਆਪਾਂ ਚੱਲੀਏ ਜੀ।

0: ਪੁਰਾਣੇ ਸਮੇਂ ਵੀ ਭੋਲਾ ਕਲੋਨੀ ਗਰਾਂਡਾ ਜ਼ਿਲ੍ਹਾ ਕਰਨਾਲ ਹਰਿਆਣਾ ਸੇ ਵਿਜੇਂਦਰ ਕੁਮਾਰ ਜੀ ਆਏ ਜਾਣ ਕਾਂਤਾ ਰਾਣੀ ਗੁੰਜਨ ਸਾਹਿਲ ਔਰ ਉਨਕੇ ਸਮਸਤ ਪਰਿਵਾਰ ਕੀ ਤਰਫ ਸੇ
1: ਜੀ ਇਹ ਅਕਰਮ ਹੁਸੈਨ ਪਿੰਕੀ ਡਾਕ ਬਾਬੂ ਬੇਗਮ ਇਕਰਾ ਕਸਮ ਵਸੀਮ ਅਕਰਮ ਰੁਬੀਨਾ ਵਸੀਮ ਔਰ ਉਨਕਾ ਪੂਰਾ ਪਰਿਵਾਰ ਯਹੀਂ ਪਰ ਇੱਕ ਔਰ ਪਤਾ ਸ਼ਾਮਿਲ ਕਰ ਲੈਤੇ ਹੈ ਜੱਟ ਬੜਾ ਗਾਜ਼ੀਆਬਾਦ ਸੇ ਪੱਤਰ ਮਿਲਾ ਚੀਚਵਾਲਾ ਅਕੇਲਾ ਔਰ ਇਹ ਹੈ ਬਾਬਾ ਕੁੱਟੀ ਰਾਏਗੜ੍ਹ ਸੇ ਪਤਾ ਮਿਲਾ ਸ਼ਿਵਮ ਕੁਮਾਰ ਚੌਹਾਨ ਔਰ ਉਨਕਾ ਪੂਰਾ ਪਰਿਵਾਰ ਔਰ ਯਹੀਂ ਪਰ ਗਾਉਂ ਕੋਡੀਵਾਲਾ ਸ਼੍ਰੀ ਗੰਗਾਨਗਰ ਸੇ ਵਿਨੋਦ ਕਾਨ ਬਰਸਾਨਾ ਵਿਸ਼ਾਲ ਬਰਸਾਨਾ ਵਿਕਰਮ ਬਰਸਾਨਾ ਰੋਸ਼ਨੀ ਬਰਸਾਨਾ ਉਨਕਾ ਪੂਰਾ ਪਰਿਵਾਰ
0: ਸਾਡੇ ਮੈਂ ਫਰਮਾਇਸ਼ ਮਿਲੀ ਹੈ ਨੂਰ ਮਹਿਲ ਸੀਤਾਮੜੀ ਬਿਹਾਰ ਸੇ ਇਸਕੋ ਭੇਜਣੇ ਵਾਲੇ ਮੁਝਸੇ ਜਾਣਾ ਆਜ ਔਰ ਤਲਾ ਤਾ ਜਾਣਾ ਆਜ ਔਰ ਉਨਕਾ ਸਮਸਤ ਪਰਿਵਾਰ ਸਾਥ ਹੀ ਹਮੇ ਫਰਮਾਇਸ਼ ਮਿਲੀ ਹੈ ਭਾਈ ਦੇਖੀਏ ਯੇ ਫਰਮਾਇਸ਼ ਹਮੇ ਅਗਲੀ ਮਿਲੀ ਹੈ ਜਟਵਾੜਾ ਗਾਜ਼ੀਆਬਾਦ ਸੇ ਸਿਸਪਾਲ ਅਕੇਲਾ ਕੀ ਸਾਥ ਹੀ ਹਮੇ ਫਰਮਾਇਸ਼ ਮਿਲੀ ਗਾਉਂ ਖੋਖਰ ਵਾਲੀ ਸ੍ਰੀ ਗੰਗਾਨਗਰ ਸੇ ਵਿਨੋਦ ਬਾਦਸ਼ਾਹ ਉਨਕੇ ਸਮਸਤ ਪਰਿਵਾਰ ਕੀ ਤਰਫ ਸੇ ਸਾਥ ਹੀ ਫਰਮਾਇਸ਼ ਮਿਲੀ ਹੈ ਗਾਉਂ ਲੋਹਗੜ ਜ਼ਿਲ੍ਹਾ ਭਾਜਪਾ ਬਾਗਪਤ ਸੇ ਜਗਮੋਹਨ ਸਿੰਘ ਪ੍ਰਜਾਪਤੀ ਮੁਨੇਸ਼ ਦੇਵੀ ਉਨਕੇ ਸਮਸਤ ਪਰਿਵਾਰ ਕੀ ਤਰਫ ਸੇ
1: ਯੇ ਚੱਕ ਪਾਂਚ ਮੰਡੀ ਪਤੋੜਗੜ੍ਹ ਸੇ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਸੇ ਹੈ ਇਹ ਮੰਗਲਗਿਰੀ ਰਾਹੀ ਸੁਨੀਤਾ ਸ਼੍ਰੀਮਤੀ ਰੋਸ਼ਨੀ ਔਰ ਇਨਕਾ ਪੂਰਾ ਪਰਿਵਾਰ ਹੈ ਯਹੀਂ ਪਰ ਇੱਕ ਔਰ ਹੈ ਕਿ ਗਾਉਂ ਮੁਰਾਦਗੜ੍ਹ ਜ਼ਿਲ੍ਹਾ ਕਰਨਾਲ ਹਰਿਆਣਾ ਸੇ ਹੈ ਰਮੇਸ਼ ਕੁਮਾਰ ਕੰਬੋਜ ਪਿੰਕੀ ਕੰਬੋਜ ਉਨਕਾ ਪੂਰਾ ਪਰਿਵਾਰ
0: ਇਸੀ ਕ੍ਰਮ ਮੇਂ ਹਮੇ ਇੱਕ ਫਰਮਾਇਸ਼ ਔਰ ਮਿਲੀ ਹੈ ਐਮ ਐਲ ਵੀ ਰੋਡ ਗਲਵਾਲੀਅਰ ਸੇ ਸੁਰੇਸ਼ ਖੁਰਾਨਾ ਪੱਪੀ ਕਿਰਨ ਖੁਰਾਨਾ ਔਰ ਉਨਕੇ ਸਮਸਤ ਪਰਿਵਾਰ ਕੀ ਤਰਫ ਸੇ ਸਾਥ ਹੀ ਹਮੇ ਫਰਮਾਇਸ਼ ਮਿਲੀ ਹੈ ਸਾਦੁਲ ਸਾਹਿਬ ਰਾਜਸਥਾਨ ਸੇ ਰਾਮ ਕੁਮਾਰ ਰੇਵਾੜਾ ਉਨਕੇ ਸਮਸਤ ਪਰਿਵਾਰ ਕੀ ਤਰਫ ਸੇ ਬੇਰ ਵਾਲਾ ਖੁਰਦ ਸੀਸਾ ਸੇ ਬਲਵੰਤ ਜਾਖੜ ਮਮਤਾ ਜਾਖੜ ਔਰ ਪੀ ਐਨ ਐਨ ਵੀ ਸੁਣਨਾ ਚਾਹਤੇ ਹੈ ਸੀਸ ਰਾਮ ਕੋ
1: ਹਮਗੜ੍ਹ ਰਾਜਸਥਾਨ ਸੇ ਮਿਲਾ ਹੈ ਸੁਲਤਾਨ ਸਿੰਘ ਕ੍ਰਿਸ਼ਨ ਮੁਕੇਸ਼ ਚੰਦਰ ਕਪਿਲ ਔਰ ਉਨਕਾ ਪੂਰਾ ਪਰਿਵਾਰ ਔਰ ਇਹ ਇੱਕ ਔਰ ਪੱਤਰ ਹੈ ਪਟੇਲ ਨਗਰ ਮੋਲੋਟ ਸੇ ਪੱਤਰ ਮਿਲਾ ਡਾਕਟਰ ਰਮੇਸ਼ ਕੁਮਾਰ ਗੀਤਾ ਗਗਨਦੀਪ ਔਰ ਆਰਜੂ ਔਰ ਉਨਕਾ ਪੂਰਾ ਪਰਿਵਾਰ
0: ਸਾਥੀ ਹਮੇ ਫਰਮਾਇਸ਼ ਮਿਲੀ ਹੈ ਛੱਤੀਸਗੜ੍ਹ ਰਸਦਾ ਨੰਬਰ ਦੋ ਸੇ ਕਮਲੇਸ਼ ਸਾਹੂ ਜਿਤੇਂਦਰ ਸਾਹੂ ਔਰ ਪਾਇਲ ਸਾਹੂ ਕੀ ਗਾਉਂ ਸ਼ੋਲਦਾ ਬਾਗਪਤ ਸੇ ਫਰਮਾਇਸ਼ ਮਿਲੀ ਹੈ ਸੰਜੇ ਡਿੰਗਿਆ ਨਮਨ ਡਿੰਗਿਆ ਔਰ ਅਪਾਰ ਡਿੰਗਿਆ ਕੀ ਗਾਉਂ ਉਬਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਸੇ ਫਰਮਾਇਸ਼ ਮਿਲੀ ਹੈ ਰਾਜਿੰਦਰ ਕੁਮਾਰ ਮਲਕੀਤ ਕੌਰ ਆਰਤੀ ਰਾਣੇ ਉਨਕੇ ਸਮਸਤ ਪਰਿਵਾਰ ਕੀ ਤਰਫ ਸੇ
1: ਐਫਐਨਐਚ ਡਾਂਡਾ ਨਰਸਾਨਾ ਭਿਵਾਨੀ ਸੇ ਇਹ ਪੱਤਰ ਮਿਲਾ ਹੈ ਜਗਦੀਸ਼ ਚੰਡਾਲੀਆ ਰਾਜਵੀ ਚੰਡਾਲੀਆ ਸਤੀਸ਼ ਚੰਡਾਲੀਆ ਰਿਤਿਕ ਚੰਡਾਲੀਆ ਔਰ ਉਨਕਾ ਪੂਰਾ ਪਰਿਵਾਰ
0: ਇਸੀ ਕ੍ਰਮ ਮੇਂ ਅਗਲੀ ਫਰਮਾਇਸ਼ ਹਮੇ ਮਿਲੀ ਹੈ ਗੋਬਿੰਦਗੜ੍ਹ ਮਾਝੀ ਸੇ ਉਸਕੋ ਭੇਜਨੇ ਵਾਲੇ ਰਾਜੂ ਟੁਟੇਜਾ ਖੁਸ਼ਦਿਲ ਉਰਮਿਲਾ ਔਰ ਉਨਕਾ ਸਮਸਤ ਪਰਿਵਾਰ
1: ਪੱਤਰ ਮਿਲਾ ਹੈ ਜ਼ਿਲ੍ਹਾ ਜਾਨੋਲ ਉੱਤਰ ਪ੍ਰਦੇਸ਼ ਸੇ ਹੈ ਸਤਿੰਦਰ ਕੁਮਾਰ ਆਦਰਸ਼ ਸਾਰਥਕ ਔਰ ਉਨਕਾ ਪੂਰਾ ਪਰਿਵਾਰ
0: ਇਸੀ ਕ੍ਰਮ ਮੇਂ ਅਗਲੀ ਫਰਮਾਇਸ਼ ਹਮੇ ਮਿਲੀ ਹੈ ਇਸਕੋ ਭੇਜਨੇ ਵਾਲੇ ਮੰਟੂ ਸ਼ਰਮਾ ਸੁਸ਼ੀਲਾ ਸ਼ਰਮਾ ਅਲੀਲਾਦਾ ਸ਼ਰਮਾ ਔਰ ਉਨਕਾ ਸਮਸਤ ਪਰਿਵਾਰ ਇਹ ਭੇਜ ਰਹੇ ਹੈ ਗਾਉਂ ਸਰੇੜਾ ਤਹਿਸੀਲ ਬਹਾਦਰਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਸੇ
1: ਜਲਾਲਾਬਾਦ ਵੈਸਟ ਸੇ ਹੈ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਗਗਨੇਜਾ ਉਨਕਾ ਪੂਰਾ ਪਰਿਵਾਰ ਚੌਧਰੀਬਾਦ ਸੇ ਵੀ ਇੱਕ ਪੱਤਰ ਮਿਲਾ ਹੈ ਧੰਨਵਾਦ ਕਰ ਰਹੇ ਹੈ ਹਮਾਰਾ ਔਰ ਇਹ ਹੈ ਰਘੁਨਾਥਪੁਰਾ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਸੇ ਹੈ ਲਾਲਗਿਰੀ ਗੋਸਵਾਮੀ ਹੇਮਲਤਾ ਹੇਮਾਨੀ ਹਰਸ਼ਿਤ ਉਨਕਾ ਪੂਰਾ ਪਰਿਵਾਰ
0: तो आइए आप सभी की पसंद पर सुनते हैं शीशराम से ये उपदेश।

ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਏ ਤਾਂ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ

ਨਿਉਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਪੁੱਲ ਚੌਕਾ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ।

ਪੌੜੀ ਤੁਰੇ ਪਲਾਣੇ ਪੌਣ ਵੇਖਾ ਗੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਰੀਆਂ ਲੈ ਬੈਠੇ ਕਿਰਪਾ ਸਾਰਿਆ ਚੀਜ ਕਰ ਮਨ ਭਾਵਨੇ ਹਰ ਬੁੱਝ ਨਾਹੀ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ।

0: ਜਮ ਪੁਰ ਜਾਏ ਮਹੱਲਾ ਪਹਿਲਾ।
1: ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਹੇ, ਨਾਨਕ ਜੀ ਨੇ ਗੁਰਮੁਖ ਬੂਝਿਆ ਤੇ ਨਾ ਸੋਤਕ ਨਾ ਹੈ ਪੌੜੀ ਸਤਿਗੁਰ ਵੱਡਾ ਕਸ।

ਪੌੜੀ ਸਤਿਗੁਰ ਵੱਡਾ ਕਰਸਾ ਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇ ਲੈ ਤਾਂ ਨੁਦਰੀ ਆਇਆ ਜਾਂ ਤੁਸ ਭਾਣਾ ਦਾ ਮਨ ਮਸਾਇਆ ਕਰਮ ਕੋ ਮਸਤਕ ਹੱਥ ਧਾਰੇ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਾਕੁ ਟੈਨ ਆਉਣ ਦਪਾਈਆਂ।

0: ਪਾਪੀ ਸਿਉਤਨ ਕੱਢਿਆ ਤੁਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਏ ਨਾਨਕ ਐਵੇਂ ਜਾਣੀਐ ਤਿਤ ਮੁਖ ਤੁਕਾਂ ਪਾਹੀ ਮਹਲਾ ਪਹਿਲਾ
1: ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚਲੈ ਰਾਹ ਭੰਡ ਮੋਆ ਭੰਡ ਪਾਲੀਏ ਭੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਏ ਜਿਤ ਜਮੈ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੈ ਬਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ ਪੌੜੀ

ਸਭ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀਏ ਜਾ ਰਹਿਣਾ ਨਾਹੀ ਅੱਜ ਜਗ ਤਾਂ ਕਾਇਦ ਕਾਰ ਬਹੰਡੀਏ ਮੰਦਾ ਕਿਸੇ ਨਾ ਆਖੀਏ ਪਰ ਅੱਖਰ ਇਹੋ ਬੁਝੀਏ ਮੂਰਖ ਨਾਲ ਨਾ ਦੂਜੀਏ ਮੂਰਖ ਨਾਲ ਨਾ ਦੂਜੀਏ ਗੁਰਸਿੱਖਾਂ।

0: ਦਾ ਪੈਣਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੇ ਉਤਰੇ ਨਾਹੀ ਮੈਲ।